0: हजारों दिलों की धड़कन। आप सुन रहे हैं रेडियो हम वतन।
1: आप और हम वतन एक संग, नए रंग नई उमंग। सामेईन और नाजरीन, आप रेडियो हम वतन की उर्दू नशरियात बराह रास्त रेडियो वेस्टर्नब्रो के स्टूडियो से सुन रहे हैं। आप ये हमारा प्रोग्राम नई दुनिया फेसबुक पे भी जाके देख सकते हैं। सामेईन नाजरीन, बिस्मिल्ला करां प्रोग्राम लेके आपका मेज़बान रज़ा मुस्तफ़ा हाज़िर है, और मेरे साथ स्टूडियो में हम हमारे एक नए मेज़बान को होस्ट हमारे एक्सपर्ट होंगे जनाब बाबा फूका साहब। बाबा फूका साहब से भी आपकी जो है वो मुलाकात करवाएंगे कि ये बाबा फूका साहब कौन है, क्या करते हैं, कहाँ पे रहते हैं, और इस प्रोग्राम का जो है वो क्या मकसद होगा। तो ये सारी बातें जो हैं हम आगे चल के करेंगे। तो सबसे पहले आपको हम अपने इस प्रोग्राम बिस्मिल्लाह करां में खुशामदीद कहते हैं, और सामेईन नाज़रीन मेरे साथ स्टूडियो में तशरीफ़ रखते हैं जनाब बाबा फूका साहब उर्फ डेनिश, और ये जनाब यहाँ डेनमार्क में रहते हैं। आप में से बहुत कम लोग जो हैं बाबा फूका साहब से तारुफ है, और मेरा ख़ुद जो है बड़े कम अरसे में इनसे मुलाकात हुई, लेकिन बाबा फूका साहब की जो फूकें हैं वो ऐसी हैं कि बड़ा कमाल करती हैं। तो सामीन नाजरीन, बाबा फूका स्टूडियो में हैं और उनसे बात करेंगे। सबसे पहले कि हमारा ये प्रोग्राम जो है ये महीने में एक से दो मरतबा हुआ करेगा, और इसका नाम होगा बाबे फूके दियाँ फूकां, यानी कि बाबे फूके की फूक जो है वो इसका नाम होगा। तो प्रोग्राम में हम बाबा फूका साहब को खुशामदीद कहते हैं। जी अस्सलाम वालेकुम बाबा फूका साहब।
2: वालेकुम सलाम जनाब पीरो मुर्शिद।
1: बाबा फूका साहब सुनाएं आप कैसे हैं?
2: शुक्र अल्लाह ताला का करम।
1: मेरे ख्याल में आपके आते ही जो है ना वो माइक की आवाज जरा गुम हो गई है। मैं सामीन नाजरीन एक मिनट दीजिएगा।
2: बड़ी बरकत ना लाया फिर, बड़ी बरकत ना लाया मैं पैसे, सारा कॉन्फिडेंस ही लो हो गया।
1: जी बाबा जी, कोई थोड़ा सा जी, बहुत शुक्रिया आपके आने का।
2: बहुत बहुत शुक्रिया सर, बहुत बहुत शुक्रिया आपके बुलाने का पीरो मुर्शिद।
1: जी बाबा जी, आप यहाँ पे तशरीफ लाए, बहुत शुक्रिया आपका। और सामने नाजरीन आपको बताते चलें कि ये प्रोग्राम जो है बाबा फूका दियाँ फूकां जो है इसका होस्ट मैं रज़ा मुस्तफ़ा हुआ करूँगा, और बाबा फूका साहब जो है मेरे को होस्ट और हमारे एक्सपर्ट और हमारे बाबा जी, इनसे हम जो है वो हर जो मर्ज है, हर जो हमारा प्रॉब्लम होगा उस पे हम जो है वो फूक मरवाएंगे। तो बाबा फूका साहब, आप अपना थोड़ा सा तारफ करा दीजिएगा कि आपका नाम क्या है, कहाँ पर रहते हैं?
2: नाम सर आपने बता दिया, नाम मेरा डैनिश है, पैदाइश मेरी रावलपिंडी की है, उसके बाद जो है बचपन हमने खूह में गुजारा है, तो आजकल हम चिट्टापुरा रह रहे हैं। बस यहाँ के लोकल लोग हैं हम।
1: अच्छा, पाकिस्तान रावलपिंडी से आप सीधा यहाँ डेनमार्क खूह में आए?
2: हाँ जी, सीधा खूह। जी सीधा खूह।
1: तो चिल्ला वहीं पे कटा है?
2: चिल्ला मैं कहना है जो कटिया किसी ने भी कटिया।
1: अच्छा सामीन, आपको ये भी बताते चले कि ये प्रोग्राम जो है वो उर्दू में भी होगा और डेनिश में भी, पंजाबी में भी, यानी सारी जबानें जो हैं ये बाबे फूके की फूकों में जो है ये बड़ा दम है, देख लें हम सारी जबानें जो है वो मिक्स कर रहे हैं। तो बाबा जी, आप रोज़मर्रा में क्या करते हैं?
2: रोज़मर्रा में जी सर वही जो लोग करते हैं, उसी ड्यूटी शूटी करते हैं, अपनी रोज़ की इज्जत कमाते हैं, साइड में अपना ये थोड़ा सा बिजनेस रखा हुआ है, किसी बंदे को तकलीफ हो, थोड़ी सी प्रॉब्लम हो तो चलो उसको फूक शूक मार के उनके भी मसले हल कर देते हैं।
1: बाबा जी कितने अरसे से फूके मार रहे हैं?
2: ये कोई 5-6 साल हुए हैं मुझे जो है ना आमद हुई थी इस चीज़ की कि भाई जो है ना फूका कोई असर है, एक दो बंदे आए, उन्होंने कहा जी वाह आपने फूक मारी, मैं तो उड़ के कंध च बजे हां। मैं कहा चलो
1: ये जरा फूक मारे हां माइक से, हमारे जितने सामीन सुनने वाले हैं देखने वाले हैं,
2: ना करने सारे ऐसे ज्यादती ना करने, फूक मारी ये नॉइज रेडियो समेत लोग उड़ जाए। आपको पता है मैंने बताया आपको, मैंने पीछे थोड़ा सा आपको बताया था कि फूक में बहुत जोर है, तो लिहाजा ज्यादती ना करें।
1: नहीं आप जरा कम जोर से मार लेना।
2: चलिए आप रिक्वेस्ट कर रहे हैं, पीरो मुर्शिद की मारने पड़ती है।
1: ले जी सामीन आप पे हमने फूक मरवा दी, अल्लाह ताला आपकी जितनी भी मुश्किलें हैं वो आसान करे,
2: आमीन
1: आमीन। और आपको कभी कोई दुख ना आए, हमेशा आप हंसते मुस्कुराते रहें। जब भी आप बाबा फूका को देखें या सुने तो यकीन करें आपको वैसे ही हंसी आ जाएगी।
2: क्यों जी मेरा मुंह ऐसा है या आप कैसे ऐसी बात क्यों कर रहे हैं?
1: नहीं बाबा फूका साहब मेरी क्या मजाल के मैं इस तरह कह सकूं, मैं ये कह रहा हूं कि आपकी शख्सियत ही ऐसी है कि लोग देख के जो है वो
2: वाह वाह। देखिए ये बात हुई ना, ऐसे ऐसे बात करें ना आप, ज्यादा ना करें।
1: और सामीन आप मेरे कम को कम बोले को ज्यादा समझें, आप समझ रहे हैं ना मैं क्या कहना चाह रहा हूँ। जी बाबा वापस आते हैं। अच्छा आप कह रहे थे कि आप रोजमर्रा में जो है वो जॉब करते हैं।
2: बिल्कुल
1: हलाल का रिज़्क कमाते हैं
2: अल्हम्दुलिल्लाह,
1: तो साथ में ये पार्ट टाइम जॉब करते हैं।
2: जी बिल्कुल, घर में गद्दी रखी है,
1: कार गद्दी रखी है,
2: कार।
1: ते बच्चे कितने ने?
2: दो। अल्लाह दे शुक्र, जुड़वा अल्लाह ताला ने दिते ने, एक बेटा है तो एक बेटी,
1: माशाल्लाह
2: अल्हम्दुलिल्लाह।
1: अल्लाह ताला उन्हां दी उम्र लंबी करे,
2: आमीन आमीन। उन्हां नूं फूका मार मार के इंसान बनाया।
1: आपको भी साथ साथ लेके चलते हैं। और ये हमारे प्रोग्राम का ये फॉर्मेट हुआ करेगा, जिस तरह भी हम गपशप कर रहे हैं, हंसा मजाक हो रहा है, आपने हमें ना बिल्कुल सीरियस नहीं लेना।
2: सीरियस नहीं लेना जी, इस प्रोग्राम का महज मकसद सिर्फ कॉमेडी है, लोगों को हंसाना है। जो सारे पाकिस्तानी लोगों ने ब्लड प्रेशर हाई हुए ने, उन्होंने ब्लड प्रेशर लो करना, शुगर वाले की शुगर हाई है लो करना, किसी चीज़ की फूक मरवानी मरवा सकते हो, कोई टेंशन नहीं, कोई टेंशन नहीं, हर चीज का हल है।
1: अच्छा वैसे हमारे पाकिस्तानियों में लोगों को शुगर बहुत है, उसके लिए भी फूक मार दें
2: जी। बिस्मिल्लाह रहमान रहीम, आज मैंने मुझे ताने जी, बिस्मिल्लाह रहमान रहीम, अल्लाह तो को 13 तू 7 ते चली गई है, दो बंदियां दा फोन आ चुका कान च मेनू, शुगर 13 से 7 पे चली गई है
1: ना। ते ए तुसी टेलीफोन किथे लवाया?
2: बस साडा डायरेक्ट कनेक्शन है, यही तो गल है ना, तुम समझ नहीं सकते हो ना, तुम्हें लोगों को समझ नहीं, साढ़े को 5-6 साल हो गए, डायरेक्ट कनेक्शन है, गद्दी एवं नहीं लाई।
1: अल्लाह जी। तो समीन और नाजरीन हमारे इस बाबे फूके दियाँ फूकों में जरा ना तुम फोन नहीं कर सकते हो, टेलीफोन नंबर हुआ करेगा 33-21-29-84।
2: बिल्कुल
1: आप हमें ई मेल कर सकते हैं रेडियो स्नैपलाई हम वतन फ्रॉम चपटे को पे, या फिर आप जो है हमें SMS या WhatsApp पे भी जो है वो कर सकेंगे, कॉन्टैक्ट उसका नंबर भी आपको हम देंगे। तो ये हमारा प्रोग्राम जो है इसी तरह हुआ करेगा, हम हल्के फुल्के से टॉपिक लेके आया करेंगे, जिस पे हम बाबा फूका साहब से जो है वो मशवरा लेंगे, उनका तज़िया लेंगे कि वो क्या समझते हैं। बाबा फूका साहब जो है डेनमार्क में ज़िंदगी कैसी है?
2: बस ठीक है अल्हम्दुलिल्लाह, अल्लाह ताला ने दाना पानी जिथे लिखा है फिर उधर गुजारा तो करना पड़ता है, लेकिन और जगहों से बेहतर है, बस असी खा पी रहे हैं, शुक्र अल्लाह ताला गुजार रहे
1: हैं। ए बाबा जी पाकिस्तान तुहाड़ी कितनियां कोठियां ने?
2: उन सारे ना ना पोल खुलाओ।
1: नहीं कहंदे ना गद्दी रखी हुई है, तो मैं कह शायद पूछ लईए,
2: बस उत्थे हैं 4-5 गद्दियां उधर भी हैं,
1: एथू बह के फूक मार दे।
2: हां जी क्यों नहीं, फूक की हवा है ना, हवा नाल टूट जाती है।
1: ए स्काइप ते लाइव सेशन चलदे ने?
2: ना जी PIA दा जहाज जांदा है, उधर पीछे फूक मारने फूक ना लाया जांदा है। नहीं वैसे गलती होगी, PIA बैन है अजकल, फिर कतर के पिछे मार रहे, सॉरी अजकल कतर के जहाज के पिछे फूक जाती है, लेकिन कोई मसला नहीं है, फूक किधर भी चली जाती है, नीयत की गल होती है, नीयत आपकी सही हो ना तो मंजिलें आसान होती हैं। देखे एक गद्दी थी 5-6 सालों में 4-5 हो गई, अभी आगे देखे और कितनी गद्दियां लगती हैं।
1: ये सारे भ्रावण पाकिस्तान बन छड़ियां
2: ने? नहीं कोई, बस चेले चूले हैं अपने उत्थे बैठे, ਉਹ ਵੀ ਕੁਪੰਗੇ ਚੰਗ ਲੈ ਰਹੇ ਨੇ,
1: ਚੇਲੇ ਵੀ ਖੂਹ ਚੋਂ ਹੋ ਕੇ ਗਏ ਨਾ।
2: ਸਾਜੀ ਖੂਹ ਤੋਂ ਬਗੈਰ ਤੇ ਹੋ ਹੀ ਨਹੀਂ ਸਕਦਾ, ਆਪਨੇ ਅਗਰ ਖੂਹ ਮੇ ਚਿੱਲਾ ਨਾ ਕਾਟਾ ਹੋ ਤਾਂ ਚਿੱਟਾ ਪੂਰਾ ਬੰਦਾ ਐਵੇਂ ਜਾ ਕੇ ਬੈਠ ਜਾਂਦਾ।
1: ਇਹ ਵੈਸੇ ਚਿੱਟਾ ਪੂਰਾ ਹੈ ਕਿੱਥੇ ਜੀ?
2: ਨਹੀਂ ਇਹ ਤਾਂ ਫਿਰ ਬਸ ਇਹ ਨਾ ਇੱਕ ਜਗ੍ਹਾ ਹੈ ਵੇ। ਇਹ ਜਿਹੜੇ ਸੁਣਨ ਵਾਲੇ ਨੇ ਆਪੂ ਹਿਸਾਬ ਲਾ ਲਓ ਚਿੱਟਾਪੁਰਾ ਕਿੱਥੇ ਹੈ। ਡੈਨਮਾਰਕ ਦੇ ਵਿੱਚ ਵੀ ਇੱਕ ਚਿੱਟਾਪੁਰਾ ਹੈ, ਕੁਛ ਸਸਪੈਂਸ ਵੀ ਹੋਣਾ ਚਾਹੀਦਾ ਨਾ। ਹਾਲੇ ਤਾਂ ਬਾਬੇ ਫੂਕੇ ਦਾ ਪਹਿਲਾ ਦਿਨ ਹੈ, ਅੱਜ ਹੀ ਸਾਰਾ ਕੁਝ ਦੱਸ ਦਿੱਤਾ ਤਾਂ ਫਿਰ ਫਾਇਦਾ ਨਹੀਂ ਨਾ, ਫਾਇਦਾ ਕੋਈ ਨਹੀਂ। ਥੋੜ੍ਹਾ ਸਾ ਸਸਪੈਂਸ ਹੋਣਾ ਚਾਹੀਏ ਜ਼ਿੰਦਗੀ ਮੇਂ, ਸਸਪੈਂਸ ਜੋ ਹੈ ਨਾ ਉਹ ਆਪਕੀ ਜ਼ਿੰਦਗੀ ਮੇਂ ਜੋ ਹੈ ਨਾ ਥੋੜ੍ਹਾ ਸਾ ਇੰਜੋਇਮੈਂਟ ਲੈ ਕੇ ਆਤਾ ਹੈ।
1: ਅੱਛਾ ਬਾਬਾ ਫੂਕਾ ਸਾਹਿਬ, ਆਪਕੋ ਨਾ ਫੇਸਬੁੱਕ ਪੇ ਬੜੇ ਲੋਕ ਦੇਖ ਰਹੇ ਹੈ ਇਸ ਵਕਤ।
2: ਅੱਛਾ, ਅੱਲਾ ਖੈਰ ਕਰੇ।
1: ਜੀ ਜੀ ਜੀ, ਤੋ ਉਨਕੇ ਲਈ ਆਪ ਕਿਆ ਮੈਸੇਜ ਦੇਂਗੇ?
2: ਯਹੀ ਮੈਸੇਜ ਕਿ ਸੋਸ਼ਲ ਮੀਡੀਆ ਕਾ ਅੱਛਾ ਇਸਤੇਮਾਲ ਕਰੋ, ਬੁਰਾ ਇਸਤੇਮਾਲ ਨਾ ਕੀਆ ਕਰੋ। ਬਾਬੇ ਫੂਕੇ ਕੋ ਦੇਖਾ ਕਰੋ, ਮੈਸੇਜ ਕਰੋ ਅਭੀ ਕੋਈ ਫੂਕ ਮਰਵਾਓ।
1: ਚੰਗਾ ਇਸਤੇਮਾਲ ਹੈ ਬਾਬੇ ਫੂਕੇ ਨੂੰ ਦੇਖਣਾ।
2: ਤੇ ਹੋਰ ਕੀ, ਐਡੀ ਵੱਡੀ ਹਸਤੀ ਸਾਹਮਣੇ ਬੈਠੀ, ਲਾਈਵ ਫ੍ਰੀ
1: ਲਾਈਵ,
2: ਵੈਸੇ ਲੋਕ ਲੈਣਾ ਲੱਗ ਕੇ ਤੇ ਮਤਲਬ ਤੁਹਾਨੂੰ ਪਤਾ ਹੈ ਨਾ, ਫਿਰ ਮੈਂ ਹੁਣ ਗੱਲ ਹੋਈ।
1: ਵੈਸੇ ਇਹਨਾਂ ਨੇ ਫ੍ਰੀ ਕਹਾ, ਲੇਕਿਨ ਸਾਮੀ ਨੇ ਨਾਜ਼ਰੀਨ, ਅਗਰ ਆਪਕੋ ਹਮਾਰਾ ਇਹ ਪ੍ਰੋਗਰਾਮ ਪਸੰਦ ਹੈ ਨਾ, ਤੋ ਮੋਬਾਈਲ ਪੇ ਕਾ ਨੰਬਰ ਹੈ 2181 36 33, ਉਸ ਪੇ ਆਪ ਜੋ ਹੈ ਨਾ ਵੋ ਫੀਸ ਬਿੱਲ ਲਾ, ਜਿਤਨਾ ਵੀ ਹਸਬੇ ਤੋਲੀ ਤੋਫੀਕ 1 ਲੱਖ 10 ਲੱਖ ਕਰੋੜ ਕੋਈ ਜਿਤਨਾ ਵੀ ਹੋਏ ਆਪ ਜੋ ਹੈ ਵੋ ਭੇਜ ਸਕਤੇ ਹੈ।
2: ਸਰ ਡਿਮਾਂਡ ਹੋ ਰੱਖੇ ਨਹੀਂ, ਕਮ ਅਜ ਕਮ ਇਤਨਾ ਭੇਜ ਦੇ ਕਿ ਬੰਦਾ ਇੱਕ ਸ਼ਵਾਰਮਾ ਤੋਂ ਖਰੀਦ ਲੈਣ, ਇਤਨਾ ਤੇ ਭੇਜ ਦੋ। 10 ਲੱਖ ਨਾ ਭੇਜੋ, 5 ਲੱਖ ਨਾ ਭੇਜੋ, ਬਿਸ਼ੱਕ 55 ਕਰੋੜ ਕਾ ਇੱਕ ਜ਼ਬਰਦਸਤ ਸ਼ਵਾਰਮਾ ਮੈਨਿਊ ਆਤਾ ਹੈ, ਬਾਬਾ ਫੂਕਾ ਉਸੇ ਖੁਸ਼ ਹੋ ਜਾਂਦਾ। ਬਸ ਇਤਨਾ ਕਮ ਅਜ ਕਮ ਭੇਜ ਦੋ, ਅਗਰ ਕਰਨਾ ਕੁਛ ਤੋ ਕਰਨਾ, ਤੋ ਉਸਕੇ ਬਦਲੇ ਆਪਕੋ 3-4 ਫੂਕੇ ਫ੍ਰੀ।
1: ਨਾ ਬਾਬਾ ਫੂਕਾ ਜੀ, ਨੰਬਰ ਮੈਨੇ ਆਪਣਾ ਦਿਆ
2: ਜੀ,
1: ਠੀਕ ਹੈ,
2: ਤੇ ਤੁਸੀਂ ਪੀਰੋ ਮੁਰਸ਼ਦ ਹੋ ਨਾ, ਇਕੱਠੇ ਤੇ ਤੁਸੀਂ ਕਰਨੇ ਨੇ ਨਾ।
1: ਤੇ ਮੈਂ ਉਹੀ ਕਹਿ ਰਿਹਾ, ਆਪੋ ਤੇ ਤੁਸੀਂ ਗੱਦੀਆਂ ਵੀ ਬਣਾ ਲਈਆਂ ਨੇ।
2: ਚਲੋ ਅਗਰ ਨਾ ਦੇਓਗੇ ਤੇ ਅੱਲਾ ਤੂੰ ਪਾਓਗੇ, ਕੋਈ ਮਸਲਾ ਨਹੀਂ, ਅੱਲਾ ਤੇ ਵੇਖ ਰਿਹਾ।
1: ਅੱਲਾ
2: ਦੀ ਤਵੱਕਲ ਤੇ ਅੱਲਾ ਦੇ 4 ਗੱਦੀਆਂ ਉਹਨੇ ਲਾ ਕੇ ਦਿੱਤੀਆਂ ਨੇ, ਅਸੀਂ ਤੇ ਬਸ ਉਹਦਾ ਨਾਂ ਲੈਂਦੇ ਹਾਂ ਤੇ ਅੱਗੇ ਨਿਕਲ ਜਾਂਦੇ ਹਾਂ। ਕਈ ਲੋਕ ਪਾਕਿਸਤਾਨ 'ਚ ਕਿੱਥੋਂ, ਤੂੰ ਕਿੱਥੇ ਪਹੁੰਚ ਗਏ ਨਹੀਂ ਸੀ, ਤੇਰਾਂ ਦੀਆਂ ਗੱਲਾਂ ਕਰ ਕਰਕੇ ਤੇ ਅਸੀਂ ਕਿਉਂ ਪਿੱਛੇ ਰਹੀਏ। ਫੂਕ ਮਾਰਨਾ ਕੋਈ ਆਸਾਨ ਕੰਮ ਹੈ, ਚੰਗਾ ਪਲ ਆਵਾਜ਼ ਹੋਰ ਲੱਗਦਾ ਯਾਰ।
1: ਜੇ ਮੈਂ ਇੱਥੇ ਕੋਠੀ ਹੋਰ ਲੈ ਲਾਂ ਤੇ ਫਿਰ
2: ਕਿੱਥੇ?
1: ਇੱਥੇ ਡੈਨਮਾਰਕ।
2: ਤੁਸੀਂ ਕਿਉਂ ਲੈਣੀ ਕੋਠੀ, ਤੁਹਾਡੇ ਕੋਲ ਤਾਂ ਮਾਸ਼ਾ ਅੱਲਾ ਆਲਰੇਡੀ ਹੈ। ਅੱਲਾ ਹੋਰ ਦੇਗਾ, ਅਸੀਂ ਖੂਜ ਫਿਰ ਚਿੱਲਾ ਕੱਟ ਲਵਾਂਗੇ।
1: ਅੱਛਾ ਬਾਬਾ ਜੀ, ਆਪ ਡੈਨਮਾਰਕ ਮੇਂ ਲੋਕੋਂ ਕੀ ਜ਼ਿੰਦਗੀ ਕਿਸ ਤਰ੍ਹਾਂ ਦੇਖਤੇ ਹੈਂ?
2: ਡੈਨਮਾਰਕ ਮੇਂ ਲੋਕੋਂ ਕੀ ਜ਼ਿੰਦਗੀ, ਮੈਂ ਸਮਝਤਾ ਹੂੰ ਇਧਰ ਯੂਰਪ ਕੀ ਜ਼ਿੰਦਗੀ ਜੋ ਇਨ ਜਨਰਲ ਹੈ ਨਾ, ਵੋ ਹੈ ਰੋਬੋਟ ਵਾਲੀ ਜ਼ਿੰਦਗੀ। ਮਤਲਬ ਹਮਾਰਾ ਜੋ ਹੈ ਨਾ, ਇਹ ਕੀ ਚੀਜ਼ ਹੈ, ਸੁਬਹ ਉੱਠੋ ਕਾਮ ਪਰ ਜਾਓ, ਕਾਮ ਸੇ ਵਾਪਸ ਘਰ ਆਓ, ਉਸਕੇ ਬਾਅਦ ਅਗਰ ਟਾਈਮ ਹੈ ਤੋ ਬੱਚੇ ਉਠਾਓ, ਬੱਚੇ ਨਾ ਉਠਾਓ ਤੋ ਘਰ ਆ ਕੇ ਬੀਵੀ ਕੀ ਸੁਣੋ, ਖਾਣਾ ਖਾਓ, ਔਰ ਆਪ ਸੋਚ, ਔਰ ਸੁਬਹ ਉੱਠ ਕੇ ਦੁਬਾਰਾ ਇਸੀ ਰੂਟੀਨ ਪਰ ਦੁਬਾਰਾ ਸ਼ੁਰੂ ਹੋ। ਇਸੀ ਲਈ ਤੋ ਬਾਬਾ ਫੂਕਾ ਆਇਆ, ਇਹਨੂੰ ਬਦਲਣਾ ਹੈ ਅਸੀਂ, ਲੋਕੋਂ ਕੋ ਹਸਾਨਾ ਹੈ, ਲੋਕੋਂ ਕੋ ਉਨਕੀ ਟੈਨਸ਼ਨ ਭੁਲਾਨੀ ਹੈ, ਫੂਕੇ ਮਰਵਾਉਣੀ ਹੈ, ਟੈਨਸ਼ਨ ਖਤਮ ਕਰਨੀ ਹੈ। ਹੁਣ ਮੈਂ ਆਪਣਾ ਸੰਡੇ ਇੱਥੇ ਕੁਰਬਾਨ ਕਰਿਆ ਕਰਾਂਗਾ ਲੋਕਾਂ ਵਾਸਤੇ ਫੀ ਸਬੀ ਲਿਲਾ, ਨਹੀਂ ਚਲੋ ਅਗਰ ਸ਼ਵਾਰਮੇ ਤੇ ਪੈਸੇ ਦੇ ਦਿਓ।
1: ਮੈਂ ਦੇਖਣਾ ਜ਼ਰਾ ਮੇਰੇ ਮੋਬਾਈਲ ਪੇ ਦੇ ਕਿਤਨੇ ਆਏ ਨੇ।
2: ਪਾਕਿਸਤਾਨੀ ਕੌਮ ਕੰਜੂਸ ਹੈ, ਇਤਨੀ ਜਲਦੀ ਨਹੀਂ ਭੇਜਦੀ। ਬਾਬੇ ਫੂਕੋ ਨੂੰ ਪਹਿਲਾਂ ਨਾ ਥੋੜ੍ਹਾ ਸਾ ਉਨਕਾ ਭਰੋਸਾ ਜਿੱਤਣਾ ਪੜੇਗਾ, ਪਹਿਲੇ ਅਭੀ ਤੋਂ ਪਹਿਲੀ ਵਾਰ ਉਹਨਾਂ ਨੇ ਦੇਖਿਆ ਹੈ, ਆਹਿਸਤਾ ਆਹਿਸਤਾ ਯਕੀਨ ਕਰੇਂਗੇ, ਫਿਰ ਉਸਕੇ ਬਾਅਦ ਦੇਖਣਾ ਆਪ ਖੁਦ ਡਾਲੇਂਗੇ। ਪਾਕਿਸਤਾਨ ਮੇਂ ਥੋੜ੍ਹੇ ਡਾਲ ਕੇ ਆਤੇ, ਫਜ਼ੂਲ ਲੋਕਾਂ ਦੇ ਅੱਗੇ ਦੇ ਆਉਂਦੇ ਨੇ। ਬਾਬੇ ਫੂਕੇ ਨੂੰ ਦੇਖ ਕੇ ਵੇਖਣਾ ਮੈਂ ਇੱਕ ਵਾਰੀ, ਤੁਸੀਂ ਤੱਕੋ ਤੁਹਾਡੀ ਜ਼ਿੰਦਗੀ ਬਦਲ ਜਾਏਗੀ,
1: ਅੱਲਾ ਦਾ ਕਰਮ ਹੋ ਜਾਏਗਾ।
2: ਯੈਸ, ਆਜ ਦੇਖੋ।
1: ਔਰ ਵਾਕਈ ਇਹ ਮੈਨੇ ਸਮੇਂ ਨੂੰ ਨਾਜ਼ਰੀਨ, ਬਾਬਾ ਫੂਕਾ ਸਾਹਿਬ ਕੋ ਜੋ ਹੈ ਨਾ ਵੋ ਅਜ਼ਮਾਇਆ, ਤੇ ਉਹੀ ਬਾਬਾ ਫੂਕਾ ਸਾਹਿਬ ਆਪਕੀ ਬਰਕਤੋਂ ਸੇ ਤੋ ਫੇਸਬੁੱਕ ਮੇਂ ਵੀ ਬਰਕਤ ਹੋ ਰਹੀ ਹੈ।
2: ਦੇਖੇ ਨਾ, ਅੱਜ ਪਹਿਲਾ ਦਿਨ ਹੈ, ਮੈਨੇ ਕਹਾ ਹੈ ਪਹਿਲਾ ਦਿਨ ਹੈ ਅੱਜ, ਅਭੀ ਲੋਕ ਦੇਖ ਰਹੇ ਹੈ, ਅਭੀ ਲੋਕ ਟਰਸਟ ਕਰੇਂਗੇ, ਫਿਰ ਦੇਖੇ ਉਸਕੇ ਬਾਅਦ ਕਿਆ ਕਿਆ ਹੋਤਾ ਹੈ। ਹਾਲੇ ਤੇ ਤਸਬੀਹ ਫੇਰੀ ਨਹੀਂ ਮੈਂ ਪੂਰੀ।
1: ਇਹ ਵੈਸੇ ਤਸਬੀਹ ਦੇ ਦਾਣੇ ਤੇ ਪੜ੍ਹਦੇ ਕੀ
2: ਹੋ? ਬਸ ਜੋ ਦਿਲ 'ਚ ਅੱਜ ਪੜ੍ਹ ਲਈਦਾ, ਕਦੇ ਕਦੇ ਦੋ ਗਾਲਾਂ ਵੀ ਕੱਢ ਦਿੱਤੀਆਂ। ਜਿੱਥੇ ਤੂੰ ਗੁੱਸਾ ਆ ਕੇ ਉਹਨੂੰ ਵਿੱਚ ਤੁਰ ਦਿੰਦੇ ਹਾਂ, ਜ਼ਿਆਦਾ ਜ਼ਿਆਦਾ ਕਰੀਬ ਹੋਇਆ ਤਾਂ ਮੂੰਹ 'ਤੇ ਤਸਬੀਹ ਵੀ ਮਾਰ ਦਿੰਦੇ ਹਾਂ, ਸਿੱਧੀ ਜਿਹੀ ਗੱਲ।
1: ਇੰਨਾ ਜਲਾਲ
2: ਸਰ, ਫਿਲਟਰ ਨਹੀਂ ਹੋਣਾ ਚਾਹੀਦਾ। ਹੁਣ ਸਾਡੀ ਉਮਰ ਉਸ ਪਾਸੇ ਆ ਗਈ ਨਾ, ਹੁਣ ਜਿਹੜਾ ਬੰਦਾ ਗਲਤ ਹੈ ਉਸਕੋ ਬਤਾਓ ਕਿ ਉਹ ਗਲਤ ਹੈ, ਠੀਕ ਹੈ?
1: ਅੱਛਾ ਵੈਸੇ ਬਾਬਾ ਸਾਹਿਬ, ਉਮਰ ਤਾਂ ਤੁਹਾਡੀ ਮੈਂ ਪੁੱਛੀ ਕੋਈ ਨਹੀਂ।
2: ਨਹੀਂ, ਉਮਰ ਰਹਿਣ ਦਿਓ ਤਾਂ ਬਿਹਤਰ, ਕਿਉਂਕਿ ਕੁਝ ਗੱਲਾਂ ਆਪਸ ਵਿੱਚ ਹੁੰਦੀਆਂ ਨੇ, ਬਿਹਤਰ ਠੀਕ।
1: ਵੈਸੇ ਤਾਂ ਖਵਾਤੀਨ ਜੋ ਹੈ ਵੋ ਆਪਣੀ ਉਮਰ ਛੁਪਾਤੀ ਹੈ, ਇੱਕ ਦੂਸਰੇ ਕੋ ਛੋਟੀ ਕੋ ਛੋਟੀ ਵੀ ਹੋਏਗੀ ਨਾ, ਉਸਕੋ ਵੀ ਬਹਿਣ ਬਹਿਣ ਕਹਿ ਰਹੀ ਹੋਏਗੀ।
2: ਬਿਲਕੁਲ, ਵੋ ਤਾਂ ਹੈ, ਖਵਾਤੀਨ ਮੇਂ ਇਹ ਮਸਲਾ ਹੈ, ਉਮਰ ਆਪਣੀ ਛੁਪਾਉਣੀ ਨਹੀਂ ਚਾਹੀਦੀ, ਖੁੱਲ੍ਹ ਕੇ ਬਤਾਉਣਾ ਚਾਹੀਦਾ, ਕੋਈ ਗੱਲ ਨਹੀਂ, ਪੇਪਰਾਂ 'ਤੇ ਜੋ ਲਿਖਿਆ ਉਹ ਤਾਂ ਹੈ।
1: ਨਹੀਂ ਤਾਂ ਫਿਰ ਦੱਸੋ ਨਾ।
2: ਵੈਸੇ ਵੀ ਸਾਡੇ ਕਈ ਪਾਕਿਸਤਾਨੀ ਲੋਕ ਨੇ ਉਨਕੀ ਪੈਦਾਇਸ਼ 1 ਜਨਵਰੀ ਕੀ ਹੈ, ਅਤੇ ਸਮਝ ਜਾਓਗੇ ਉਹਨਾਂ ਦੀ ਡੇਟ ਆਫ ਬਰਥ ਗਲਤ।
1: ਤੁਸੀਂ ਕੀ ਕਹਿਣਾ ਚਾਹੁੰਦੇ ਹੋ, ਉਹਨਾਂ ਨੇ ਘੱਟ ਲਿਖਾਈ ਹੈ?
2: ਆ ਕਈਆਂ ਨੇ ਲਿਖਾਈ ਯਾਰ ਪੇਪਰਾਂ 'ਤੇ, ਕਈਆਂ ਨੇ ਕਹਿ ਸਾਡੇ ਦੱਸੇ ਯਾਰ ਪਤਾ ਤਾਂ ਹੈ ਤੁਹਾਨੂੰ ਪੀਰੋ, ਐਵੇਂ ਜਾਣ ਕੇ ਇਸ ਤਰ੍ਹਾਂ ਦੀਆਂ ਮਸਤੀਆਂ ਨਾ ਕਰਿਆ ਕਰੋ। ਅਗਰ ਕੋਈ ਬੰਦਾ ਆ ਗਿਆ ਆਪਕੋ ਕਹਿ ਨਾ ਕਿ ਮੇਰੀ ਬਰਥਡੇ ਯਕਮ ਜਨਵਰੀ ਕੋ ਹੈ, ਔਰ ਉਸਕਾ ਕਜ਼ਨ ਕਹਿ ਰਿਹਾ ਕਿ ਮੇਰੀ ਵੀ ਬਰਥਡੇ ਯਕਮ ਜਨਵਰੀ ਕੋ, ਤਾਂ ਫਿਰ ਇਹਦਾ ਮਤਲਬ ਹੈ ਕਿ ਕੋਈ ਘਪਲਾ ਹੋਇਆ ਹੈ। ਨਹੀਂ ਨਹੀਂ ਨਹੀਂ ਮੇਰੀ ਯਕਮ ਜਨਵਰੀ ਨੂੰ ਨਹੀਂ, ਅੱਲਾ ਦਾ ਸ਼ੁਕਰ ਹੈ। ਮੈਨੂੰ ਪਤਾ ਹੈ, ਮੈਂ ਦੱਸਿਆ ਨਾ ਪੈਦਾ ਰਾਵਲਪਿੰਡੀ ਮੈਂ ਹੋਊਂ, ਔਰ ਮੇਰੀ ਮਾਂ ਨੇ ਮੁਝੇ ਬਤਾਇਆ ਥਾ ਕਿ ਜੋ ਉਮੀਦਾਂ ਥੀ ਜੋ ਦਾਈ ਥੀ ਜਿਸਨੇ ਹਮੇ ਇਸ ਦੁਨੀਆ ਮੈਂ ਲੈ ਕੇ ਆਈ ਉਸਕੇ ਮਦਦ ਸੇ ਹਮ ਆਏ, ਉਹ ਪਰੂਫ ਹੈ ਬਕਾਇਦਾ ਫੋਨ 'ਤੇ ਗੱਲ ਕਰਾ ਦਿੰਦੇ
3: ਉਸ ਡੇਟ ਕੀ,
2: ਡੇਟ ਕੀ ਪਰੂਫ ਦੇਗੀ ਜੀ, ਪਰੂਫ ਦੇਗੀ ਮੇਰੀ 3 ਮਈ ਕੀ ਪਤਾ, ਚਲੇ ਮੈਂ ਇਤਨਾ ਬਤਾ ਸਕਤਾ ਹੂੰ
3: 3 ਮਈ,
2: 3 ਮਈ
3: ਯੇ ਤੋ ਅਭੀ ਗੁਜ਼ਰ ਗਈ ਹੈ।
2: ਹਾਂ ਜੀ ਬਿਲਕੁਲ ਗੁਜ਼ਰ ਗਈ ਹੈ, ਸਨ ਮੈਂ ਨਹੀਂ ਬਤਾ ਸਕਦਾ ਫੋਰ ਆਬਵੀਅਸ ਰੀਜ਼ਨ, ਕੁਛ ਚੀਜ਼ਾਂ ਆਪਣੇ ਪਾਸ ਰੱਖਣੀ ਚਾਹੀਦੀ। انسان کو اتنی کامیابی کس طرح حاصل ہو سکتی ہے؟
3: نہیں نہیں نہیں بابا فوکا صاحب اس چیز پہ میں یقین رکھتا ہوں کہ جو لوگ محنت کرتے ہیں نا
2: میں
3: تو یقین کرو وہ کم ٹائم میں بھی پتہ نہیں کتنے پہنچ جاتے ہیں۔
2: بے شک سر بے شک، آپ دیکھیں نا خود کہاں پہنچ گئے، ماشاء اللہ ماشاء اللہ ماشاء اللہ، اللہ تعالیٰ کرم کرے آپ پہ بھی۔
3: ویسے ماشاء اللہ آپ کے چہرے پہ بڑے خوبصورت رونق
2: ہے، یہ تو بس پھر اللہ کا کرم ہے نا، اللہ کا کرم ہے، جھوٹا تو فائدہ ہی ہوتا ہے۔ سوری نہیں نہیں کٹ دیو پل تو وہ میں بھول گیا،
3: لائیو جا رہا ہے، یہ کٹ نہیں
2: ہوتا۔ چلو پھر نہ کٹیا جائے کوئی گل نہیں، اسی پھر فخر نہ کہہ سکتے۔
3: چلے میں تھوڑا سا ریورس کر کے سن لیتا ہوں بعد میں، کیا بابا پھوکا نے،
2: بے شک سن لو بے شک سن لو، میں نے یہ نہیں کہا، میں نے کہا جھوٹوں کو پھر وہ چھپانے کے لیے کرنا پڑتا ہے۔
3: اچھا بابا فوکا صاحب اگر کسی کو جن پڑے ہوں،
2: ہاں جی جنہ دا بڑا لاج دسو جی، کنوں پے نے؟
3: نہیں من نو نہیں، کم از کم پے
2: نہیں، تانوں نہیں جنوں بھی پے نے دسو۔
3: نہیں میں پوچھ رہا ہوں
2: آپ پوچھیں،
3: اگر کسی کو پڑے ہوں
2: جی بالکل،
3: تو اس کا علاج کیا ہے، اس کا کس طرح آپ علاج کرتے ہیں؟
2: دیکھیں یہ ڈیپینڈ کرتا ہے نا کہ جن کا لیول کیا ہے،
3: ٹھیک ہے،
2: کچھ ہوتے ہیں
3: لیول بھی ہوتے ہیں۔
2: ہاں جی کیا تو آپ سر، میں نے کہا نا ایم ہی نہیں بیٹھے تھے، لیولز ہوتے ہیں، جو نئے نئے تھوڑے ینگ جن ہوتے ہیں ان کو زیادہ تر انسان سے لگاؤ ہوتا ہے، اس لیے وہ لگاؤ کے لیے ساتھ چمڑ جاتے ہیں، جپی شپی ڈال لیتے ہیں کہ بھی بندہ پسند آ گیا، خوشبو پسند آ گئی، ان سے ویسے اتنا کوئی خطرہ نہیں ہوتا، وہ زیادہ تر جو ہے نا بس ویسے لگاؤ کے لیے ہوتے ہیں ساتھ۔ پھر آتے ہیں مڈ لیول جن، جن کو نا آپ سے تھوڑی تکلیف ہوتی ہے، کیونکہ ہو سکتا ہے آپ ایسے بندے کے ساتھ ہیں،
3: انہاں جنہاں دا نا تسی شریکہ تے نہیں رکھیا ہویا،
2: شریکہ نو کہہ لو، رشتہ دار کہہ لو، کچھ بھی ہو سکتا ہے، کوئی بھی جن، کسی بھی صورت جن کیوں کہندے ہیں؟ اسی لیے جن کہتے ہیں کیونکہ اس کی کوئی صورت نہیں ہے، وہ کسی بھی صورت میں آ سکتا ہے، کسی بھی آپ کی غم میں، آپ کی خوشی میں، کسی بھی ٹائم آ کے آپ کچھ مڑ جائے گا۔ تو اس کا زبردست ایک ہوتا ہے اونچے، مطلب لاسٹ لیول کا جن، وہ جڑا رات بیٹھ تو بھی تلے سٹدا ہوں، کیا بات ہے،
3: پٹکے مار دا
2: پٹا، میں کہنا پانی بھی بندے نو نہیں پوچھتا، سیدھی پیندی دڑپ۔ اگر جن پی گیا بندے کو لٹاؤ سٹو چار پچھو تکو جن کیسا سا نسدا، یہ ہوا سب تو لو لیول والا، سٹو چار نکل جائے گا، آپ ڈر لگ جائے گا، ینگ بلڈ۔ جو درمیان والا جن ہے نا وہ تو آیا آپ کی طرف، اس کو گھٹ کے جفی ڈال لو، اس کو ڈر آ گیا، کیا ہوئے گا، ڈر پڑ جائے گا، وہ کہے گا میں اس کو پڑھنے آیا تھا، یہ مجھے پڑ گیا، نس جائے گا، بس سمپل جا لاد ہے۔ تو بڑے لیول درجے نے پیا تو کوئی مسئلہ نہیں، اپنی ڈیٹ آف برتھ تو انفارمیشن مینو دیو، آج تو میں پڑھائی شروع کروں گا، تکو تھے جن کس طرح نسدے نے، ایک دن دو دن کا سفر کٹنا پے گا اتنے، کیونکہ کچھ چیزیں جڑی نے نا وہ ذرا ہائی لیول تو ہونی، ہائی لیول کی چیز پھر ہائی لیول پہ نکلتی ہے، تو یہ سفر میرے ساتھ طے کرنا پڑے گا۔
3: اچھا سامعین ناظرین، آپ دیکھ رہے ہیں بسم اللہ کرام پروگرام، اور میرے ساتھ اسٹوڈیو میں جناب بابا فوکا صاحب دانش، اور یہ چٹا پورا رہتے ہیں، اور یہ ایک نیا پروگرام ہے جنہوں نے ابھی ہمارا پروگرام دیکھنا شروع کیا ہے کہ بابا فوکے دیاں پھوکاں، یہ مہینے میں ہم ایک دو شو کیا کریں گے جس کا ہوسٹ میں رضا مصطفیٰ ہوں گا، اور میرے ساتھ اسٹوڈیو میں جو ہے میرے کو ہوسٹ اور جو ہے مشورے دینے والے پھوکے مارنے والے جناب پیر فوکا صاحب، اور ویسے ان کا صحیح نام جو ہے نا وہ ڈینش ہے. اور اس پروگرام میں ہم کسی کی سالگرہ ہو, کسی کی شادی ہو, کسی کا کوئی بھی اچھا دن ہو, کوئی اچھے نمبروں سے پاس ہوا ہو, تو وہ اگر اپنے کسی رشتہ دار کو سالگرہ کی مبارک یا کوئی بھی مبارک دینا چاہتا ہوں تو وہ ہمیں جو ہے ایس ایم ایس کر سکتے ہیں, فون کر سکتے ہیں. کوئی مسئلہ ہو آپ کو, اس پہ آپ نے کوئی مشورہ لینا ہو, وہ آپ بابا فوکا صاحب سے جو ہے وہ ڈائریکٹ جو ہے وہ بات کر سکتے ہیں. نارملی جو ہے وہ بابا فوکا صاحب جو ہیں وہ مشورے دینے کی, کنسلٹنگ کی جو ہے وہ فیس لیتے ہیں, لیکن ہمارے اسٹوڈیو میں جو گھنٹہ بیٹھا کریں گے وہ بالکل فری ہوا کرے گا آپ کے لیے. یہ انہوں نے اسپیشل رعایت جو ہے وہ ریڈیو ہم وطن کو انہوں نے دی ہے کہ آپ یہاں پہ بیٹھ کے کوئی بھی سوال کریں, کوئی بھی مسئلہ ہو آپ کا, چھوٹے سے لے کے بڑا, اگر آپ کی سوئی نہیں مل رہی جس سے آپ نے کپڑے سینے ہیں, بٹن لگانا ہے, تو وہ بھی بابا فوکا صاحب ایسی پھونک ماریں گے کہ آپ کی جو ہے نا وہ سوئی بھی کھوئی ہوئی مل جائے گی. یہ بابا فوکا صاحب میں نے نا اپنے بزرگوں سے سنا تھا کہ اگر کوئی چیز بھی آپ کی گم ہو جائے
2: بالکل
3: تو آپ سچے دل سے پڑھے انا للہ و انا الیہ راجعون.
2: کون مار گیا؟
3: وہ مریا نہیں, وہ بابا جی سنے تھے صحیح نا.
2: اچھا سوری.
3: تو وہ کہتے تھے کہ اگر آپ سچے دل سے پڑھتے ہیں اور اس امید سے پڑھتے ہیں کہ جو آپ کی چیز ہے یا تو آپ کو مل جائے گی یا وہ واقعی جس نے بنائی تھی اسی کے پاس چلے گی.
2: بالکل
3: ہے نا, کتنی سونی گل ہے,
2: کتنی سونی گل. تاہیں تو میں پوچھا کون مار گیا.
3: نہیں مریا واپس نہیں آتا.
2: نہیں نا یہی تو گل, لیکن جدے حاضر دے کول چلا تے گیا
3: جناب ہے تے ہے نا.
2: یہ بالکل
3: اس کے پاس تو ہم سب نے جانا ہے.
2: بالکل.
3: ویسے یہ بتائیں کہ ہم مرنے مرانے والی باتیں کیوں شروع ہو گئے؟
2: او ایویں یار تو زینوں نے لائی پڑے میں نو ڈر پیا کہ میں کو مر گیا.
3: اچھا یہ بھی ہمارے بڑے لوگوں کو ہوتا ہے کہ اگر کسی نے اس طرح کی کوئی دعا پڑھا ساتھ ہی پوچھ لیتے کون مر گیا.
2: ہاں جاہل پانا نا, پتہ نہیں ہے نا کہ دعاؤں کا اور بھی کوئی اچھا اثر ہوتا ہے نا. یہ ہماری کمیونٹی میں جو ایک چیز ہے نا, یہ ویسے سب کو سیکھنا چاہیے کہ انفارمیشن لینا جو ہے نا وہ بری بات نہیں ہے. انفارمیشن کے پیچھے آپ کو سرچ کرنی چاہیے. جس ٹائم آپ کو کوئی لوگ کچھ بتاتے ہیں, چاہے اسلامی طریقے پہ ہو یا کسی سائنس کے طریقے پہ ہو یا کچھ بھی, تو آپ کو چاہیے کہ آپ اس انفارمیشن میں ڈگ کریں, اس کو اور پروسیس کریں اور پتہ لگائیں کہ اس کا کو روٹ کیا ہے. جس طرح اب ہم چھوٹے تھے جس ٹائم ہمیں پتہ چلتا تھا, ہمیں والدین کہتے تھے کہ بھی شراب نہیں پینی آپ نے, یہ حرام مطلب نہیں کھانا یا اس طرح کچھ, تو ہم اس جنریشن سے جس نے ایکسٹرا سوال نہیں پوچھے. ہمیں بعد میں اس چیز کی سمجھ لگی کہ اور تہ میں جا کے ان چیزوں کا پتہ کرنا چاہیے کہ کیوں نہیں پینی چاہیے اور کیوں نہیں حرام کھانا چاہیے. آج ہم ان چیزوں کے جواب دے سکتے ہیں. لیکن
3: حرام پینا, حرام کھانا اور حرام کرنا,
2: بالکل بالکل
3: تین چیزیں نا.
2: بالکل.
3: اچھا بابا فوکا صاحب جو فیس بک پہ میں دیکھ رہے ہیں نا,
2: ہاں جی
3: ان کا تو مجھے پتا ہے.
2: بالکل.
3: اور ان سے میں کہوں گا کہ ایک انگوٹھا تو ضرور لگائیں.
2: لگا دے جی.
3: بابا صاحب نے ٹھینگا نہیں دکھانا, بابا صاحب کو ٹھینگا لگانا ہے. یعنی کہ آپ نے ایک لائک جو ہے نا ہمیں فیس بک پہ
2: ضرور کر دیں, مہربانی ہوگی.
3: جی تھی کامنٹ کر دیں تو پھر اور بھی خوبصورت ہو جائے.
2: نہیں کرن جی, سوال کرن لائیو, سوال کرن کوئی مسئلہ نہیں. کیا ہے نا ہر چیز کا حل ہے.
3: اچھا لائیو سوال بھی کر سکتے ہیں.
2: ہاں جی کیوں نہیں کریں, فیس بک پہ کریں گے نا.
3: آپ جواب دیں گے؟
2: ضرور دیں گے, کیوں نہیں دیں گے.
3: لے جی فیس بک کا لو, آپ کے لیے بھی یہ آفر فری ہے کہ آپ بابا فوکا صاحب سے سوال کریں اور وہ یہاں پہ بیٹھ کے نا آپ کو جواب دیں گے. یہ بابا فوکا صاحب یہ اپنی انگوٹھیاں کہاں سے لی ہیں؟
2: یہ سر بس یہ میرے پیروں نے مجھے دی, جنہوں کو میں ایجوکیشن حاصل کی تھی نا انہوں نے میں نے بخشیاں. بالکل. اے سگنل پہ کیچ کر دیا نا, تو سمجھ ہر پتھر میں ایک سگنل ہے.
3: اللہ
2: تو سمجھ نہیں سکتے.
3: اللہ
2: جتھو بس
3: ویسے انہوں نے شواواں تو چہرے پہ بھی پہنیا نا.
2: بس دیکھ لو برکت ہے نا, برکت ہے. پھر جھوٹا دی سوری برکت برکت سوری.
3: ویسے بابا جی مجھے لگتا ہے تسی پکے بابا جی نہیں علی بنے.
2: نہیں وہ تھوڑا نا ہلے پانچ ایک سال ہوئے نے نا, ہلے میں دس پندرہ سال جس ٹائم پاکستان والے نال ہو گئے نا تک تکے لوگ آ کے چم کے جان گے. ہلے تو فی الحال تھکاں پی رہی ہیں لیکن چلو کوئی گل نہیں. شروع میں نا ہر دکان جو ہے نا وہ پہلے کھاتی ہے, وہ کیا کہتے ہیں پنجابی چ, ہٹی کھٹی تے پھر چٹی کے سی انجی ہے نا. بالکل علی اسی پھاٹ رہے ہیں تے کھٹ رہے ہیں بعد چٹاں گے.
3: اچھا ایک ہمارے ناظرین ہیں فیس بک پہ جناب, وہ لکھتے ہیں زبردست.
2: کیا زبردست؟
3: ਮੈਂ ਮੇਰਾ ਕਹਿ ਰਿਹਾ ਕਿ ਮੈਂ ਜ਼ਬਰਦਸਤ ਹੂੰ
2: ਤੇ ਇਸ ਵਿੱਚ ਕੋਈ ਗੱਲ ਕਰਨ ਵਾਲੀ ਕੋਈ
3: ਮੈਨੂੰ ਨਹੀਂ ਪਤਾ
2: ਸਾਨੂੰ ਪਤਾ ਅਸੀਂ ਜ਼ਬਰਦਸਤ ਤਾਂ ਹੀ ਤਾਂ ਇੱਥੇ ਬੈਠੇ ਹਾਂ ਕੋਈ ਸਵਾਲ ਪੁੱਛੋ ਯਾਰ ਇਹ ਵੀ ਚੀਜ਼ ਜਿਹੜੀ ਹੈ ਨਾ ਸਮਝ ਨਹੀਂ ਆਈ ਸਾਡੀ ਕੌਮ ਦੀ
3: ਲਓ ਜੀ ਇੱਕ ਹੋਰ ਲਿਖਤੇ ਹੈ ਜ਼ਬਰਦਸਤ ਵਾਹ
2: ਵਾਹ ਤੇ ਕੋਈ ਵਾਹ ਪਾ ਦਿੱਤਾ
3: ਵਾਹ ਜਿਹੜੀ
2: ਹੈ ਵਾਹ ਕੀ ਬਾਤ ਹੈ
3: ਸਿਰਫ ਜ਼ਬਰਦਸਤ ਨਾਲ ਕੰਮ ਨਹੀਂ ਚੱਲਦਾ
2: ਨਾ ਨਾ ਹੁਣ ਵਾਹ ਵਾਹ ਵਾਹ ਵੀ ਕਰੋ ਅਗਲਾ ਕਮੈਂਟ ਹੋਏ ਉਹਦੇ ਤੇ ਵਾਹ ਵਾਹ ਵਾਹ ਲਿਖਿਆ ਹੋਣਾ ਚਾਹੀਦਾ ਹੈ
3: ਕੀ ਬਾਤ
2: ਕੀ ਬਾਤ ਹੈ ਇਹ ਸਾਡੀ ਕੌਮ ਦੀ ਕੀ ਬਾਤ ਮਾਸ਼ਾਅੱਲਾ ਮਤਲਬ ਇਤਨੇ ਸਾਲ ਹੋ ਗਏ ਨਕਲ ਹਲੇ ਤਾਂ ਕੋਈ ਨਹੀਂ ਆਈ ਇਤਨੀ ਖਾਸ
3: ਵੈਸੇ ਇੱਕ ਗੱਲ ਹੈ ਜੇ ਤੁਹਾਡੀ ਗੱਲ 'ਚ ਵਜ਼ਨ ਬੜਾ ਜੇ ਲੋਕ ਲਿਖਣ ਸ਼ੁਰੂ ਹੋ ਗਏ ਨੇ
2: ਤਾਂ ਕਿਉਂ ਨਾ ਅਸਰ ਹੋ ਰਿਹਾ ਹਾਲੇ ਪਹਿਲਾ ਦਿਨ ਪੀਰੋ ਮੁਰਸ਼ਦ ਤੁਸੀਂ ਤਾਂ ਕਿਉਂ ਹਾਲੇ ਕਿਉਂ ਹੁੰਦਾ
3: ਅਲੀ ਤਾਂ ਸਿਰਫ ਇਹ ਉਸ ਪ੍ਰੋਗਰਾਮ ਦਾ ਅਸੀਂ
2: ਅਗਰਬੱਤੀਆਂ ਲਗੇਗੀ ਤਸਵੀਰਾਂ ਦੋ ਤਿੰਨ ਹੋਰ ਆਏਗੀ ਆਸਤਾ ਆਸਤਾ ਇਹ
3: ਨਾਰਵੇ ਤੋਂ ਸਲਾਮ ਆਇਆ ਜੇ
2: ਮਾਸ਼ਾਅੱਲਾ ਮਾਸ਼ਾਅੱਲਾ ਤਾਂ ਨਾਰਵੇ ਤੱਕ ਬਾਬਾ ਪਹੁੰਚ ਗਿਆ ਤਾਂ ਕਿਆ ਤੁਹਾਨੂੰ ਦੱਸਿਆ ਫੂਕਾਂ 'ਚ ਬੜਾ ਜ਼ੋਰ ਹੈ ਤੁਸੀਂ ਸਮਝ ਨਹੀਂ ਸਕੇ
3: ਇੱਕ ਹੋਰ ਲਿਖਦੇ ਨੇ ਜਨਾਬ ਜੀਓ ਬਾਬਾ ਜੀ
2: ਵਾਹ ਜੀ ਵਾਹ ਚਲੋ ਜੀ

0: ਬਾਬੇ ਤੋਂ ਵੱਡੀ ਹਸਤੀ
1: ਜਨਾਬ,
0: ਤੇ ਫਿਰ ਸਾਡਾ ਤਾਰਫ ਕਰਾਉਣਾ ਸੀ ਉਹਨਾਂ ਕੋਲ ਵੀ ਕੁਛ ਸਿੱਖੀਏ,
1: ਇਹ ਫਿਰ ਤੁਹਾਨੂੰ ਪਾਕਿਸਤਾਨ ਹੀ ਜਾਣਾ ਪਏਗਾ,
0: ਲਿੱਤਰ ਤੇ ਨਹੀਂ ਪੈਣੀ।
1: ਮੇਰਾ ਭਰਾ ਕਰੰਟ ਵੀ ਲਾਉਂਦੇ ਜੇ,
0: ਆਏ ਹੋ ਤੇ ਮੈਂ ਵੀ ਲਾਣਾ ਜੱਫੀ ਪਾ ਕੇ, ਯਕੀਨ ਮੰਨੋ ਦੀਵਾਰ 'ਚ ਬੰਦਾ ਨਾ ਵੱਜਿਆ ਤੇ ਗੱਲ ਮੁੱਕੀ,
1: ਸਿੱਧਾ ਦੀਵਾਰ ਵਿੱਚ,
0: ਸਿੱਧਾ ਦੀਵਾਰ 'ਚ ਨਾ ਵੱਜਿਆ ਤੇ ਗੱਲ ਮੁੱਕੀ, ਬਾਬੇ ਦੀ ਤਸਬੀਹ ਖੋ ਲਿਓ ਉੱਥੇ ਹੀ।
1: ਇਹ ਵੈਸੇ ਤਸਬੀਹ 'ਚ ਹੈ ਕੀ ਹੈ ਜਿਹੜਾ ਖੋ ਲੈਣਗੇ?
0: ਬਸ ਇਹ ਤੁਹਾਨੂੰ ਪਤਾ ਚੱਲ ਜਾਏਗਾ, ਬੜੀ ਵੱਡੀ ਤਸਬੀਹ ਤੱਕੋ ਨਾ, ਐਡੇ ਵੱਡੇ ਦਾਣੇ ਵਾਲੀ ਤਸਬੀਹ ਕਦੀ ਤੱਕੀ ਤੁਸੀਂ? ਪੜ ਪੜ ਕੇ ਮੇਰੀ ਉਂਗਲੀਆਂ ਥੱਕ ਗਈਆਂ।
1: ਤਾਂ ਵੈਸੇ ਮੰਨੂ ਜਿਹੜੀ ਤੁਹਾਡੇ ਗਲੇ 'ਚ ਪਈ ਹੈ ਉਹ ਜ਼ਿਆਦਾ ਪਸੰਦ ਹੈ?
0: ਇਹ ਬਸ ਇਹ ਚਿੱਲਾ ਕੱਟਿਆ ਹੋਵੇ ਨਾ ਖੂਹ 'ਚ
1: ਜੀ,
0: ਤੇ ਫਿਰ ਉੱਤੋਂ ਇਹੋ ਜਿਹੀ ਤਸਬੀਹ ਸਿਰ 'ਤੇ ਪੈਂਦੀ ਹੈ।
1: ਇਹ ਜਨਾਬ ਬਾਬਾ ਜੀ ਬਹੁਤ ਅੱਛੇ, ਇਹ ਮਲਿਕ ਵਹੀਦ ਵਲੀਦ ਸਾਹਿਬ ਹੈ ਜਨਾਬ, ਇਹ ਕਮੈਂਟ ਪੇ ਕਮੈਂਟ ਕਰ ਰਹੇ ਹੈ, ਮਾਸ਼ਾ ਅੱਲਾ ਵੀ ਲਿਖ ਰਹੇ ਹੈ, ਲਗਤਾ ਹੈ ਕਿ ਵੋ ਆਪਸੇ ਕੋਈ ਫ੍ਰੀ ਮੇਂ ਜੋ ਹੈ ਨਾ ਵੋ ਚਿੱਲਾ ਛਿੱਲਾ ਕਟਵਾਉਣਾ ਚਾਹਤੇ ਹੈ।
0: ਨਹੀਂ ਨਹੀਂ ਫ੍ਰੀ ਤੁਸੀਂ ਕੋਈ ਕੰਮ ਨਹੀਂ ਕੀਤਾ, ਬਿਜ਼ਨਸ ਹੈ ਵੀ ਇਹ ਕਿਸਮ ਦਾ, ਫੀਸ ਬਿੱਲ ਲਾ, ਕੁਝ ਚੀਜ਼ਾਂ ਹੁੰਦੀਆਂ ਨਾ, ਕੁਝ ਚੀਜ਼ਾਂ ਫੀਸ ਬਿੱਲ ਲਾ ਲਈ ਹੁੰਦੀ,
1: ਚਿੱਲੇ ਦੇ ਪੈਸੇ ਲੈਂਦੇ
0: ਆ ਚਿੱਲੇ, ਪੰਜ ਦਿਨ ਮੈਂ ਖੂਹ 'ਚ ਬੈਣੇ ਨੇ ਤਾਂ ਕੁਝ ਤਾਂ ਲੈਣਾ ਨਾ।
1: ਰੇਡੀਓ ਹਮਵਤਨ ਕੋ ਜੋ ਆਪਨੇ ਵੋ ਇੱਕ ਡਿਸਕਾਊਂਟ ਦੀਆ ਕਿ ਜੋ ਯਹਾਂ ਪੇ ਫੋਨ ਕਰੇਗਾ
0: ਨਾ, ਵੋ ਕੋ ਮਸਲਾ ਨਹੀਂ ਹੈ।
1: ਤੋ ਇਨਕੋ ਫਿਰ ਡਿਸਕਾਊਂਟ ਦੇ ਦੇ ਅਗਰ ਹਮਾਰੇ ਜ਼ਰੀਏ ਸੇ ਯਹਾਂ ਪੇ ਗਾਹਕ ਬਣ ਰਹੇ ਹੈਂ।
0: ਚਲੋ ਦੋ ਦਿਨ ਕੇ ਪੈਸੇ ਦੇ ਦੇ, ਤੀਨ ਪੰਜ ਦਿਨ ਕੇ ਨਾ ਦੇ ਸਿੱਧਾ, ਨਹੀਂ ਬਲਕਿ ਦੋ ਕਾ ਆਧਾ ਕਿਆ ਹੁਆ, ਟੂ ਐਂਡ ਹਾਫ,
1: ਦੋ ਕਾ
0: ਓ ਸੋਰੀ ਪੰਜ ਕਾ ਆਧਾ, ਟੂ ਐਂਡ ਹਾਫ ਡੇਜ਼ ਕੇ ਪੈਸੇ ਲੂੰਗਾ ਮੈਂ,
1: ਯਾਨੀ 50-50
0: ਥੋੜ੍ਹੀ ਜਿਹੀ ਤਕਲੀਫ਼ ਉਹ ਵੀ ਕੱਢਣ ਨਾ, ਮੈਂ ਸਾਰੀ ਕਿਉਂ ਕੱਢਾਂ।
1: ਇਹ ਜਨਾਬ ਗੁਲਾਮ ਮੁਜਤਬਾ ਸਾਹਿਬ ਲਿਖਦੇ ਹਾਂ, ਵਾਹ ਹੰਸੀ ਮਜ਼ਾਕ ਕਾ ਪ੍ਰੋਗਰਾਮ ਜ਼ਬਰਦਸਤ, ਬਾਬਾ ਫੂਕਾ ਵਾਲੀ ਸਰਕਾਰ ਕੀ ਜ਼ਿਆਰਤ ਕਬ ਔਰ ਕਹਾਂ ਹੋ ਸਕਤੀ ਹੈ? ਅੱਲੋ ਇਹ ਚਿੱਟੇ
0: ਚਿੱਟਾ ਪੂਰਾ ਆਉਣਾ ਪਵੇਗਾ ਆਪਕੋ, ਚਿੱਟਾ ਪੂਰਾ ਸਾਡੀ ਰਿਹਾਇਸ਼
1: ਪਹਿਲੇ ਤੇ ਕੋਈ
0: ਲੇਕਿਨ ਹਾਲੇ ਤੇ ਪਹਿਲਾ ਦਿਨ ਨੇ, ਪਹਿਲੇ ਲੋਕ ਮਿਲਣ ਆ ਗਏ ਨੇ, ਕੀ ਹੋ ਗਿਆ
1: ਦੇਖ ਲੈ ਬਾਬਾ ਜੀ, ਵੈਸੇ ਤੁਹਾਡੇ ਚ ਕੁਛ ਕੁਛ ਤੇ ਹੈ
0: ਤੇ ਰੁਕੋ ਨਾ, ਲਾਈਵ ਲੋਕ ਤੱਕ ਨੇ ਨਾ, ਉਹਨਾਂ ਨੂੰ ਪਤਾ ਚੱਲ ਗਿਆ ਨੂਰ ਚਿਹਰੇ ਦਾ, ਮੇਰੇ ਖਿਆਲ ਸਕਰੀਨ ਅੰਨਾ ਕਰ ਦਿੱਤੀ ਲੋਕਾਂ ਨੂੰ, ਮੇਰਾ ਚਿਹਰਾ ਸਹੀ ਮੇਰੇ ਖਿਆਲ ਨਜ਼ਰ ਨਹੀਂ ਆ।
1: ਨਹੀਂ ਹਾਲੀ ਤੇ ਤੁਸੀਂ ਐਨਕ ਪਾਈ, ਜੇ ਐਨਕ ਨਾ ਪਾਈ ਹੁੰਦੀ ਫਿਰ ਕੀ ਹੁੰਦਾ?
0: ਐਨਕ ਮੈਂ ਨਹੀਂ ਲਾ ਸਕਦਾ, ਆਮ ਸੋਰੀ, ਪੀਰਾਂ ਨੇ ਕਿਹਾ ਐਨਕ ਨਹੀਂ ਲਾਣੀ ਕਿਉਂਕਿ ਲਾਈਵ ਪ੍ਰੋਗਰਾਮ ਵਿੱਚ ਅਗਰ ਮੇਰੀਆਂ ਅੱਖਾਂ ਕਿਸੇ ਨੇ ਤੱਕ ਲਿੱਤੀਆਂ ਤਾਂ ਰੋਲਾ ਹੋ ਜਾਣਾ, ਨਾਲ ਤਸਬੀਹ ਜਿਸ ਟਾਈਮ ਫੇਰੀ ਹੋਈ ਤਾਂ ਅੱਖਾਂ ਨਹੀਂ ਤਕਾਈਦੀਆਂ। ਰੂਹ ਤੋਂ ਸਭ ਤੋਂ ਕਰੀਬ ਚੀਜ਼ ਕਿਹੜੀ ਹੁੰਦੀ ਹੈ? ਅੱਖਾਂ, ਆਂਖੋਂ ਕੇ ਜ਼ਰੀਏ ਇਨਸਾਨ ਕਾ ਹਾਲ, ਇਨਸਾਨ ਕੇ ਰੂਹ ਕਾ ਹਾਲ ਔਰ ਇਨ ਚੀਜ਼ੋਂ ਕਾ ਹਾਲ ਪਤਾ ਚਲਤਾ। ਇਧਰ ਮੈਨੇ ਐਨਕੇ ਉਤਾਰ ਦੀ ਤਾਂ ਬਹੁਤ ਬੜੀ ਪ੍ਰੋਬਲਮ ਹੋ ਗਈ, ਯੇ ਨਾ ਮੈਂ ਉੱਠਾ ਜਾ ਕੇ ਦੀਵਾਰ ਕੇ ਸਾਥ ਵੱਜ ਜਾਊਂ।
1: ਯੇ ਆਪ ਇਤਨੀ ਗਹਿਰੀ ਬਾਤੇਂ ਵੀ ਕਰ ਸਕਤੇ ਹੈਂ?
0: ਸਰ ਕਿਉਂ ਨਹੀਂ ਕਰ ਸਕਤੇ, ਕਿਉਂ ਨਹੀਂ ਕਰ ਸਕਤੇ, ਚਿੱਲੇ ਕਾਟੇ ਹੈ ਨਾ ਆਪਕੋ ਮੈਨੇ ਬਤਾਇਆ, ਫਿਰ ਆਪ ਵਹੀ ਬੈਕ ਸਟੋਰੀ ਪੇ ਆ ਗਈ। ਖੂਹ ਮੇਂ ਜਿਸ ਟਾਈਮ ਬੰਦੇ ਨੇ 40 ਦਿਨ ਨਿਕਾਲੇ ਹੋ ਤਾਂ ਬੰਦਾ ਯਹੀ ਸੋਚਦਾ ਹੈ ਨਾ, ਉਧਰ ਦੇ ਅੱਖਾਂ ਨਾਲ ਨਜ਼ਰ ਹੀ ਕੁਝ ਨਹੀਂ ਆਉਂਦਾ।
1: ਅੱਛਾ ਬਾਬਾ ਫੁਕਰ ਸਾਹਿਬ, ਆਪਕੋ ਇੱਕ ਮਜ਼ੇ ਕੀ ਬਾਤ ਬਤਾਊਂ?
0: ਜੀ ਸਰ।
1: ਯੇ ਹਮਾਰੇ ਜੋ ਇੱਕ ਫੇਸਬੁੱਕ ਪੇ ਦੇਖਨੇ ਵਾਲੇ ਹੈ ਨਾ,
0: ਹਾਂਜੀ,
1: ਉਹ ਕਹਤੇ ਹੈ ਕੋਈ ਗਾਣਾ ਸ਼ਾਣਾ ਵੀ ਹੋ ਜਾਏ।
0: ਹੋ ਜਾਏ, ਬਿਸ਼ੱਕ ਹੋ ਜਾਏ ਜੀ।
1: ਨਹੀਂ ਵੋ ਮੇਰੇ ਖਿਆਲ ਮੈਂ ਪਤਾ ਕਿਉਂ ਕਹਿ ਰਹੇ ਹਾਂ?
0: ਹਾਂਜੀ,
1: ਉਹ ਆਪਕੀ ਬੋਂਗੀਓ ਨੇ ਆਪਕੀ ਬਾਤੋਂ ਸੇ ਜੋ ਸ਼ਾਇਦ ਤੰਗ ਆ ਗਏ।
0: ਹੋ ਸਕਤਾ ਹੈ, ਕੋਈ ਮਸਲਾ ਨਹੀਂ ਹੈ, ਬੰਦ ਕਰ ਦੋ ਨਾ ਤੱਕਣ, ਹਮਨੇ ਜ਼ਬਰਦਸਤੀ ਬਿਠਾਇਆ ਉਨਕੋ।
1: ਉਹ ਨਹੀਂ, ਇਸੇ ਪੈਸੇ ਮਿਲਤੇ ਹੈ।
0: ਕਿਸੇ ਪੈਸੇ ਮਿਲਤੇ ਹੈ?
1: ਜੋ ਦੇਖਤੇ ਹੈਂ ਸੁਣਤੇ ਹੈਂ।
0: ਅੱਛਾ,
1: ਹਾਂ
0: ਚਲੋ ਯਾਰ ਜਾਇਓ ਨਾ ਬਿਸ਼ੱਕ, ਲੇਕਿਨ ਮੈਨੂੰ ਮਿਊਟ ਕਰ ਦਿਓ ਕੋਈ ਗੱਲ, ਨਾ ਸੁਣੋ ਮੇਰੀ ਬਕਵਾਸ, ਅਸੀਂ ਤਾਂ ਪਹਿਲੇ ਸ਼ੁਰੂ ਕਰਦੇ ਵੀ ਕਿਆ ਕਹਾ ਥਾ ਕਿ ਯੇ ਹਮ ਕਾਮੇਡੀ ਕੇ ਤੌਰ ਪੇ ਕਰ ਰਹੇ ਹੈਂ, ਚਵਲੇ ਮਾਰੇਂਗੇ, ਸਿੱਧੀ ਸਿੱਧੀ ਸੀ ਬਾਤ ਹੈ, ਕੋਈ ਗੱਲ ਇੱਥੇ ਔਥੈਂਟਿਕ ਨਹੀਂ।
1: ਬਾਬਾ ਜੀ ਇਤਨਾ ਸਿੱਧਾ ਵੀ ਨਹੀਂ ਹੋਣਾ।
0: ਨਹੀਂ ਨਹੀਂ ਖੈਰ ਕੋਈ ਗੱਲ ਨਹੀਂ,
1: ਜਲਾਲ ਮੈਂ ਨਹੀਂ ਆਣਾ।
0: ਨਹੀਂ ਨਹੀਂ, ਹਾਲੇ ਮੈਂ ਕੰਟਰੋਲ ਵਿੱਚ ਹਾਂ, ਲੇਕਿਨ ਅਗਰ ਦੋ ਬੰਦਿਆਂ ਨੇ ਹੋਰ ਕਹਿਣਾ ਕਿ ਮੈਂ ਬਕਵਾਸ ਕਰ ਰਿਹਾ ਤੇ ਮਤੇ।
1: ਨਹੀਂ ਨਹੀਂ, ਉਹ ਨਹੀਂ ਕਹਿ ਰਹੇ।
0: ਅੱਛਾ, ਕੌਣ ਕਹਿ ਰਹੇ ਫਿਰ?
1: ਉਹ ਯੇ ਮੈਨੇ ਇਨ ਬਿਟਵੀਨ ਦਾ ਲਾਈਨ ਪੜਾ ਹੈ।
0: ਅੱਛਾ, ਇਨ ਬਿਟਵੀਨ ਦਾ ਲਾਈਨ ਪੜਾ ਹੈ। ਚਲੋ ਫਿਰ ਗਾਣਾ ਸੁਣਾ ਦਿਓ ਇੱਕ, ਉਹਨਾਂ ਨੂੰ ਕੋਈ ਗੱਲ ਨਹੀਂ, ਹੋ ਸਕਦਾ ਫਿਰ ਸਬਰ ਆ ਜਾਏ ਥੋੜਾ ਜਿਹਾ, ਫਿਰ ਬਾਬੇ ਜੀ ਆ ਲਾਸਟ ਮਿੰਟ ਦੀ ਬਕਵਾਸ ਸੁਣ ਲਵਾਂ।
1: ਇਹ ਫਿਰ ਬਾਬਾ ਜੀ ਨੂੰ ਤੇ ਤੁਹਾਨੂੰ ਵੀ ਇੱਕ ਗਾਣਾ ਸੁਣਾਉਂਦੇ ਹਾਂ, ਤੇ ਲਓ ਜੀ ਸਮੇਂ ਨਾਲ ਨਾਜ਼ਰੀਨ, ਅਬਰਾਰੁਲ ਹੱਕ ਦਾ ਗਾਣਾ ਹੈ ਇਹ, ਨਾ ਇਹ ਨਹੀਂ ਸੀ ਇਹ ਤਾਂ ਅਸੀਂ ਸੁਣ ਬੈਠੇ ਹਾਂ, ਦੁਬਾਰਾ ਨਹੀਂ ਸੁਣਨਾ, ਇਹ ਸੁਣਦੇ ਹਾਂ, ਇਹ ਚਮਕੀਲੀ ਹੈ।
0: ਵਾਹ, ਚਮਕੀਲਾ ਬਾਬਾ ਤੇ ਚਮਕੀਲਾ ਗਾਣਾ, ਕਿਆ ਬਾਤ ਹੈ ਪੀਰੋ, ਮੈਂ ਕਹਿਣਾ।
1: ਸਮੇਂ ਨਾਲ ਨਾਜ਼ਰੀਨ, ਆਪਕੀ ਖਿਦਮਤ ਮੇਂ ਇਹ ਗਾਣਾ, ਔਰ ਫਿਰ ਵਾਪਸ ਆਤੇ ਹੈ ਪ੍ਰੋਗਰਾਮ ਮੇਂ ਬਿਸਮਿਲਾ ਕਰਾਂ, ਜਹਾਂ ਹਮਾਰੇ ਪਾਸ ਬਾਬਾ ਫੂਕਾ ਸਾਹਿਬ ਬੈਠੇ ਹੈ, ਔਰ ਇੱਕ ਨਿਆ ਪ੍ਰੋਗਰਾਮ ਸ਼ੁਰੂ ਹੋਣੇ ਜਾ ਰਿਹਾ ਹੈ, ਜਿਸ ਕਾ ਨਾਮ ਹੈ ਬਾਬੇ ਫੂਕੇ ਦੀਆਂ ਫੂਕਾਂ, ਔਰ ਆਪ ਨੇ ਹੁਣ ਫੂਕ ਮਾਰੀ ਜੇ, ਮੈਂ ਕਿਹਾ ਸਾਹ ਲਈਏ।
0: ਨਹੀਂ ਨਹੀਂ, ਫੂਕ ਫੂਕ ਫੂਕ।

0: लो बाबा जी, फिर चमकीली का कमाल देखें कि उसने क्या कहती है कि चमकीली जो है वो खुद अपनी बारात लेके आई है।
1: बताओ बताओ
0: बाबा जी, ये जब हम गाना सुन रहे थे तो
1: जी।
0: एक कॉल आई है।
1: कॉल आई है?
0: कॉल आई
1: वाह
0: है।
1: जी वाह।
0: अच्छा, कॉल वाले कहते हैं कि यार ये जो वो उसका चमकीली के साथ जो है ना कोई कनेक्शन है,
1: ठीक है,
0: वो कहते हैं कि मैं रन मरीज होने का सर्टिफिकेट लेना चाहता हूँ।
1: वाह क्या
0: तो
1: बात,
0: वो कह रहे
1: क्या
0: थे कि
1: बात
0: जी
1: है, बड़े
0: बाबा फूका साहब से कहें कि जो थोड़ी सी जो है ना हमें दुआ करें, कोई फूक मारे कि उनका भी ब्याह हो जाए।
1: अच्छा, ब्याह होया ही नहीं तो पहले ही रन मरीद।
0: नहीं, वो बनना चाहते हैं ना, वो शादी करवाना चाहते हैं, लेकिन शायद उनके वालदैन जो है वो उनकी शादी जो अभी नहीं करना चाहते।
1: हाय हाय, क्या ज्यादती कर रहे हैं उसके वालदैन, इतने नेक ख्यालात रखने वाला लड़का, क्या
0: अच्छा, और उनका
1: बात।
0: पता है क्या कहना है उसके, क्या बता रहा था, कहता है कि मेरे वालदैन कहते हैं कि ना तुमने अभी तालीम हासिल की है, ठीक है, ना तुम्हारे पास कोई काम है, ना
1: बिल्कुल,
0: कोई रहने की जगह है,
1: वाह
0: तो तुम शादी करके उस गरीब बच्ची की जो है वो भी जिंदगी खराब करोगे।
1: नहीं, क्यों खराब कर रहा है जी, ये तो पाकिस्तानियों का दस्तूर है ना, ये तो बिल्कुल ओरिजिनल पाकिस्तानी है ये तो।
0: उसके माँ बाप या वो
1: नहीं,
0: लड़का,
1: लड़का वेला निकम्मा, ना कोई काम ना काज, ना खुद पता है कि रोटी कितू खानी है, ते बीवी ले आके तो सिर पे बिठा दो, ये तो सही ओरिजिनल पाकिस्तानी लोग हैं। सॉरी, सोच उसकी, वालदैन तो फिर समझदार है नजर आ रहा है, लेकिन लड़का तो मैं कहना 2 मिनट ठहरो, तस्वीर घुमाने हैं दस्ते होने, या अल्लाह मिला दे यार इन्हू जड़ी कुड़ी दू है। जड़े साढ़े लोग कहते ने ना कि लड़के की शादी कर दो तो उसको अकल आ जाएगी, उन्होंने वह जिंदगी भर आई नहीं, तेनू आ जाएगी शादी तो बाद। तो चलो मैं कहना शादी कराओ दी, कोई मसला नहीं, कोई मसला नहीं, दुआ करनी है जी अल्लाह ताला करे या अल्लाह मुंडे का ब्याह करा दे,
0: जो है वो सर्टिफिकेट दे दिलवा दे।
1: वो ऑटो ऑटोमेटिक लाभ जाएगा, वो तो सब भी असी खू ए तो वो तो ऐसा एक तालाब है जिसे असी सब लंघे हैं, उसके बीच कोई गल नहीं, वो तो ऑटोमेटिक लाभ जाएगा, उसको कहें कि इस चीज़ का खौफ ना करे, रन मरीज तो इंसान ऑटोमेटिक हो ही जाता है, एक ना एक दिन ऐसा आता है जब बीवी कदमों में बैठना पड़ता है, ये तो सब बाबा जी भी इस चीज़ को लंघे ने, कोई मसला नहीं, हालांकि मेरी दो दो नहीं है, एक ही सॉरी,
0: लंगे ना या लंगते पे ना,
1: नहीं मैं लंघ चुके हैं, लंघ चुके हैं
0: यानी हूँ बाबा।
1: यार गल बाबा मुंडे दी हो रही, तुसी फिर बाबा विच पा दे, 2 मिनट दुआ कर रहे, क्या बात है यार, वाह वाह जी, हैं
0: की होया बाबा जी,
1: ओए ओए ओए ओए,
0: की अल्लाह,
1: कनेक्शन हो गया, कनेक्शन 2 मिनट विच टोकना नहीं, वाह क्या बात। और तू कॉल इस चीज दी आई है कि
0: जी,
1: लोग
0: जी।
1: कह रहे हैं, लोग कह रहे हैं कि ये जो लोग कहते हैं ना कि लड़के की शादी करा दो तो उसको अकल आ जाएगी, ये क्यों करते हैं, उस लड़की के साथ ज्यादती नहीं है वैसे, वैसे बंदा अगर गौर से सोचे कि जो लड़का माशाल्लाह पहले से ही इनरिस्पॉन्सिबल है ना, अभी तक वो नौकरी कोई सही कर रहा है ना, उसके पास कोई घर है ना, उसके पास कोई जगह रहने की सही तरीके, मतलब इस तरह की चीज़ें, तो ये कौन कहता है कि शादी करने के बाद उस इंसान को अकल आ जाएगी, ये पता नहीं हमारे इस कल्चर में, स्पेशली हमारे पाकिस्तानी कल्चर में इस चीज़ का कॉन्सेप्ट बहुत है। आप उस लड़की के साथ ज्यादती नहीं कर रहे वैसे, क्या आपने उसको एक ऐसे लड़के के पास भेजे जिसको अभी अपनी ज़िंदगी के बारे में कुछ पता नहीं है, मतलब वो अपनी जगह पे अपनी स्टेबिलिटी पे आया ही नहीं, तो आपने उसकी शादी करा के जो है ना उसको,
0: ना तो बाबा जी, पर जब जिम्मेदारियां सर पे पड़ती हैं तो फिर बंदा सीधा नहीं
1: होता। हर इंसान ही ना होता, हर इंसान नहीं होता,
0: अच्छा,
1: हर इंसान नहीं होता, हर इंसान को अल्लाह ने ये तौफीक नहीं दी होती कि उसको समझ लग जाए कि मेरे ऊपर ये एक जिम्मेदारी पड़ गई है, मेरे ये जो घर एक बीवी है अब मेरी, ये किसी की बेटी है अब इसकी जिम्मेदारी मेरी, ये जो है ना अल्लाह तौफीक हर इंसान को नहीं देता कि उसको ये अकल हो, तो मैं कहूँगा ये कॉन्सेप्ट गलत है, तो जड़ा ना सी
0: कॉन्सेप्ट ही गलत है,
1: कॉन्सेप्ट ही गलत है
0: ना, तो
1: लड़के
0: जो हमारे बुजुर्गों ने हमारी जो करवाई थी या हमने जिनकी करवाई है तो उनका क्या
1: वो
0: है?
1: जमाना और था, मैं इस जमाने की बात कर रहा हूँ, उस जमाने और इस जमाने में बहुत फर्क है जनाब, पीरो मुर्शिद तुहानू पता है उस टाइम 1.5 रुपए की या कुछ दी फैंटा दी बोतल लभदी सी,
0: ताजी किन्ने दी लभदी है,
1: मैं फैंटा दी बोतल नहीं पता, खमीरी रोटी पर रखा था 50 रुपए की है भी इस तरह कुछ, तो मतलब खमीरी रोटी 50 रुपए की है, जमाना बदल गया, जमाना बदल गया,
0: जमाना खराब है, दवा नहीं, अच्छा नहीं
1: नहीं ज्याती ना करो ना मेरे करना नल, ज्याती ना करो
0: जी, अच्छा बाबा फूका साहब, अभी भी हमें जो है ना वो फेसबुक पे लोग देख रहे हैं, जिसका मतलब है कि वो थोड़े टिके हुए हैं।
1: ठीक है, टिके रहे, कोई मसला नहीं,
0: यानी कि
1: माड़ी चीज नहीं देख रहे।
0: मुझे तो शक है घर वाले ना
1: घर वाले होने, कोई मसला नहीं, कोई मसला नहीं, घर वाले डेली भी फूका पैंदियां ने, तू भी फूका पै जानी, कोई मसला नहीं,
0: कोई मसला
1: नहीं, कोई मसला नहीं। ना जी, ये रन मरीदी का जो कॉन्सेप्ट है,
0: समीन नजरी अभी ये जो हमें जो कॉल आई थी कि वो रन मरीदी का जो है सर्टिफिकेट लेना चाहते हैं, आपका इस बारे में क्या ख्याल है? आप भी हमें फ़ोन कर सकते हैं, टेलीफोन नंबर है 3321-2984। आप अपनी राय दे सकते हैं कि ये जो लड़का ना खट्टू होता है, ना पढ़े है, ना लिखे है, और उसके माँ बाप, अच्छा बाबा फूका साहब आपको एक मज़े की बात बताऊँ, उस लड़के को जो नखटू होता है ना, ना पढ़ा लिखा होता है, ना काम होता है, ना उसके पास घर होता है, अच्छा उसके लिए लड़की देखते हैं कौन सी सोनी, ठीक है, पढ़ी लिखी और जो काम भी करती हो। अल्लाह
1: वाह, तौबा तौबा अस्तगफुरुल्लाह, तौबा तौबा या अल्लाह,
0: है ना कमाल,
1: कमाल है ना, यही तो गल है ना, दो ऑपोजिट चीज़ें तुम मिला रहे हो आपस में, मतलब अल्लाह ने तुम्हें इतनी अकल दिती है, ताहीं तो बाबा बनया मैं लोगों को अकल दिलाने वास्ते, कि लोग समझ जाण दुनिया का दस्तूर की है, सिस्टम की है, क्यों ज्यादतियाँ कर दे अपने बच्चों नाल, अपनियाँ धियां नाल, नखट्टू नू मारो लत, दसो कि नखट्टू है, जिम्मेदार पहले उन्हें बढ़ाओ, फिर उन्हें इतनी बड़ी जिम्मेदारी दवो कि वो किसी और बंदे की जान की हिफाजत कर सके।
0: अच्छा ये जो खास तौर पे नखट्टू बच्चे होते हैं ना
1: जी,
0: लड़के खास तौर पे
1: जी,
0: अच्छा माओं के बड़े प्यारे होते हैं,
1: मावा तो खराब कर दिया ने, मावा तो पा लम्बा लेना चाहिए, मैं कहना उन्होंने भी ध्रुवो
0: किसको
1: सब तो ज्यादा तस्बिया मैं इन्होंने मावा तो फेरांगा जड़िए जड़े ना अपने बच्चों को प्रोटेक्ट कर दिया ने,
0: नहीं कि लम्बा किसको डालना था, लड़के को या
1: ना जी मां नू एथे तस्बी फेरी तको राती बैठ दो, आज राती पांच मावा टवन गियां, पांच तस्बियां फेरियां ने, कोई टेंशन नहीं,
0: अल्लाह खैर करे,
1: ऑटोमेटिकली क्योंकि तस्बी का तल्लक उस नाल ना, वो आपू पहुंच जाती उस मां को जड़ी अपने बच्चे नू फजूल च प्रोटेक्ट कर दी, ਜਿਸਟਮ ਮੁੰਡੇ ਨੂੰ ਲੱਤ ਪੈਣ ਵਾਲੀ ਹੁੰਦੀ ਹੈ ਨਾ ਅਤੇ ਆ ਜਾਂਦੀ ਅੱਗੇ ਸ਼ੀਲਡ ਬਣ ਕੇ ਕੈਪਟਨ ਅਮੈਰੀਕਾ, ਇਹੋ ਜਿਹੀਆਂ ਮਾਵਾਂ ਜ਼ਿਆਦਾ ਕਰਦੀਆਂ ਨੇ ਉਸ ਬੱਚੇ ਨੂੰ ਪ੍ਰੋਗਰੈਸ ਕਰਨ ਨਹੀਂ ਦਿੰਦੀਆਂ, ਆਪਣਾ ਮੇਰਾ ਲਾ ਲਾ ਮੇਰਾ ਬੱਚਾ ਮੇਰਾ ਨਿਊਨੀ ਨਿਊਨੀ ਕਰਕੇ ਉਹਨੂੰ ਘੋਰ ਰੱਖਿਆ ਹੁੰਦਾ,
0: ਕਿਸ ਤਰ੍ਹਾਂ ਕਰਦੀਆਂ
1: ਨੇ, ਦੁਬਾਰਾ ਰਿਪੀਟ ਨਾ ਨਾ ਕਰਾਓ ਚਾਚੂ, ਪੀਰ ਸਾਹਿਬ ਕੀ ਕਰ ਰਹੇ ਹੋ ਯਾਰ, ਕੀ ਕਰ ਰਹੇ ਹੋ, ਇੱਕ ਵਾਰੀ ਹੋ ਗਿਆ ਮੇਰਾ ਪਿਆਰਾ ਮੇਰਾ ਲਾਲ ਮੇਰਾ ਨੂਨੀ ਮੇਰਾ ਬੱਚਾ, ਨਹੀਂ ਨਹੀਂ ਨਹੀਂ ਐਸਾ ਕਭੀ ਨਹੀਂ ਹੋਗਾ, ਕਿਉਂ ਕਰ ਰਹੇ, ਨਹੀਂ ਐਸਾ ਨਹੀਂ ਹੋ ਸਕਦਾ, ਕਭੀ ਨਹੀਂ ਹੋ ਸਕਦਾ, ਉਹਨੂੰ ਇਸ ਤਰ੍ਹਾਂ ਕਰ ਕਰਕੇ ਨਾ ਬਣਾ ਲੈਂਦੀਆਂ,
0: ਮੇਰਾ ਪੁੱਤਰ ਤਾਂ ਇਸ ਤਰ੍ਹਾਂ ਕਿ ਹੈ ਹੀ ਬੜਾ ਅੱਛਾ ਹੈ ਬੜਾ,
1: ਹਾਂ ਜੀ ਕਬੀਰ ਕਈ ਉਹ ਆਂਚ ਨਹੀਂ ਆਉਣੇ ਦੇਤੀ, ਕੋਈ ਇਨਸਾਨ ਇਲਜ਼ਾਮ ਤਾਂ ਉਸ ਪਰ ਲਗਾਏ ਨਾ ਪਹਿਲੇ, ਪਹਿਲੇ ਉਸ ਪਰ ਇਲਜ਼ਾਮ ਲਗਾਏ, ਸਭ ਕੇ ਸਾਹਮਣੇ ਉਸਕੋ ਪ੍ਰੋਟੈਕਟ ਕਰੇਗੀ, ਉਸਕੋ ਯੇ ਵੋ ਕੋਨਸੀਕੁਐਂਸ ਉਸ ਪਰ ਆਉਣੇ ਨਹੀਂ ਦੇਗੀ, ਕਿ ਵੀ ਉਨਕੋ ਪਤਾ ਚੱਲੇ ਕਿ ਉਹਨੇ ਕਿਆ ਗਲਤ ਕੀਆ ਕਿਆ ਸਹੀ ਨਹੀਂ, ਹਾਂ ਇਕੱਲਿਆਂ ਬਹਿ ਕੇ ਉਹਨੂੰ ਭਾਵੇਂ ਚਾਰ ਜੁੱਤੀਆਂ ਲਾ ਲਵਣ ਉਹ ਬਿਹਤਰ, ਲੇਕਿਨ ਲੋਕਾਂ ਦੇ ਸਾਹਮਣੇ ਉਹਦੇ 'ਤੇ ਆਂਚ ਨਹੀਂ ਆਉਣ ਦੇਣੀ, ਜਬਕਿ ਦੁਨੀਆ ਹੀ ਆਪਕੀ ਸਭ ਸੇ ਜ਼ਿਆਦਾ ਆਪਕੋ ਸਿਖਾਤੀ ਹੈ, ਜਿਸ ਟਾਈਮ ਲਾਈਵ ਆਪਕੋ ਲੋਕ ਕਹੇਗੇ ਕਿ ਯੇ ਆਪਨੇ ਗਲਤ ਕੀਆ ਯਾ ਆਪਨੇ ਜ਼ਿਆਦਤੀ ਕੀ ਹੈ ਯੇ ਕੁਛ, ਤੋਂ ਇਸ ਇਨਸਾਨ ਸਿੱਖਦਾ ਹੈ, ਲੇਕਿਨ ਸਾਡੀਆਂ ਮਾਵਾਂ ਆ ਜਾਂਦੀਆਂ ਨੇ ਫੀਡਰ ਲੈ ਕੇ, ਯੇ ਲੋ ਜੀ ਬੇਟਾ ਪੀਓ ਨੀਡੋ,
0: ਲੇਕਿਨ ਲੇਕਿਨ ਕਿਆ ਬੱਚੇ ਕੇ ਕੌਨਫੀਡੈਂਸ ਕੇ ਲੀਏ ਵੀ ਨਹੀਂ ਅੱਛਾ ਹੋਤਾ ਕਿ ਉਸਕੇ ਉਸਕੋ ਵੀ ਪਤਾ ਹੋਤਾ ਕਿ ਮੇਰੇ ਪਿੱਛੇ ਮੇਰੀ ਮਾਂ ਜਾਂ ਮੇਰਾ ਬਾਪ ਖੜੇ ਹੈ ਜੋ ਮੇਰੀ ਸਪੋਰਟ ਕਰ ਰਹੇ ਹੈ,
1: ਸਪੋਰਟ ਕਰੋ ਉਧਰ ਕਰੋ ਜਿੱਧਰ ਬਣਨੀ ਚਾਹੀਏ, ਲੇਕਿਨ ਜਿੱਧਰ ਆਪਕਾ ਬੱਚਾ ਗਲਤ ਹੈ ਉਧਰ ਉਸਕੋ ਕਹੋ ਕਿ ਵੋ ਬੱਚਾ ਗਲਤ, ਕੋਈ ਮਸਲਾ ਨਹੀਂ ਹੈ, ਯੇ ਵੀ ਇੱਕ ਚੀਜ਼ ਮਤਲਬ ਉਸਕੇ ਕੌਨਫੀਡੈਂਸ ਮੈਂ ਉਸਕੋ ਪਤਾ ਹੋਣਾ ਚਾਹੀਏ ਨਾ ਕਿ ਯੇ ਚੀਜ਼ ਮੈਨੇ ਗਲਤ ਕੀ ਹੈ, ਦੁਬਾਰਾ ਆਇੰਦਾ ਮੁਝੇ ਯੇ ਗਲਤੀ ਨਹੀਂ ਕਰਨੀ ਚਾਹੀਏ,
0: ਤੋ ਆਪਕਾ ਕਹਿਣਾ ਕਿ ਆ ਚਾਰ ਪੰਜ ਮਾਏ ਤੇ ਜੋ ਹੈ
1: ਵੋ ਮੈਂ ਕਨਫਰਮ ਟਵਣ ਗਿਆ ਤੁਹਾਨੂੰ ਤਾਂ ਕਿ ਅਗਲੇ ਪ੍ਰੋਗਰਾਮ ਤੋਂ ਸਾਨੂੰ ਫੋਨ ਆਏਗਾ ਕਿ ਮੈਂ ਟੱਠੀ ਹਾਂ ਮੈਂ ਟੱਠੀ ਹਾਂ ਅਤੇ ਮੈਂ ਵੀ ਟੱਠੀ ਹਾਂ, ਅਤੇ ਇੱਕ ਨੂੰ ਤਾਂ ਨੀਲ ਵੀ ਪਏਗਾ, ਇਹ ਕਨਫਰਮ ਹੈ, ਮੈਨੂੰ ਉੱਤੋਂ ਦੱਸ ਰਹੇ ਨੇ ਤਸਬੀ ਦਾ ਦਾਣਾ ਦੱਸ ਰਿਹਾ ਮੈਂ, ਇੱਕ ਨੂੰ ਨੀਲ ਪਵੇਗਾ ਅਤੇ ਮੈਂ ਇਹ ਵੀ ਦੱਸ ਸਕਦਾ ਕਿੱਥੇ ਪਵੇਗਾ, ਲੇਕਿਨ ਚਲੋ ਆਪਸ 'ਚ ਰੱਖਣੇ ਆ, ਕੋਈ ਗੱਲ ਨਹੀਂ,
0: ਅੱਲਾਹ ਯਾਨੀ ਕਿ ਇਤਨਾ ਸਖਤ ਅਜ਼ਾਬ ਹੈ ਇਹ
1: ਜ਼ਾਹਰ, ਕਿਉਂ ਨਹੀਂ ਹੈ, ਕਿਉਂ ਨਹੀਂ ਹੈ, ਕਿਉਂ ਪ੍ਰੋਟੈਕਟ ਕਰਦੇ ਉਹਨੂੰ,
0: ਤੋ ਫਿਰ ਕਿਆ ਕਰੇ ਵੋ ਮਾਂ ਉਸਕਾ,
1: ਮਾਰੇ ਉਸਕੋ ਲਾਤ ਖੁਦ, ਉਹਨੇ ਕਿਹਾ ਜੀ ਤੂਨੇ ਗਲਤ ਕੀਆ ਹੈ, ਇਨਸਾਨ ਬਣ ਤਬ ਵੋ ਜ਼ਿੰਮੇਦਾਰ ਬਣੇਗਾ ਨਾ, ਨਹੀਂ ਤਾਂ ਵੋ ਜ਼ਿੰਮੇਦਾਰ ਕੈਸੇ ਬਣੇਗਾ, ਜਬ ਹਰ ਬਾਰ ਵੋ ਕੋਈ ਗਲਤੀ ਕਰਤਾ ਹੈ ਉਸਕੇ ਆਗੇ ਸ਼ੀਲਡ ਬਣ ਕੇ ਆ ਕੇ ਉਸਕੋ ਪ੍ਰੋਟੈਕਟ ਕਰੋਗੇ, ਅਤੇ ਮੇਰਾ ਬਸ ਚਲੇ ਤਾਂ ਮੈਂ ਇਸ ਤੋਂ ਵੱਡੀ ਤਸਵੀਰ ਲੈ ਕੇ ਅਤੇ ਉਹ ਸ਼ੀਲਡ ਹੀ ਪਾ ਦੇਵਾਂ।
0: ਅੱਛਾ ਵੈਸੇ ਪਤਾ ਕਿਆ ਮੇਰਾ ਜੋ ਮਾਨਣਾ ਨਾ ਕਿ ਜਬ ਹਮਾਰੇ ਲੜਕੇ ਖਾਸ ਤੌਰ 'ਤੇ, ਕਿਉਂਕਿ ਲੜਕੇ ਅਬ ਤੋਂ ਪਤਾ ਨਹੀਂ ਸ਼ਾਇਦ ਟ੍ਰੈਂਡ ਚੇਂਜ ਹੋ ਗਿਆ, ਲੇਕਿਨ ਜਬ ਹਮ ਛੋਟੇ ਥੇ ਨਾ ਬਾਬਾ ਫੂਕਾ ਸਾਹਿਬ, ਤੋ ਲੜਕੀਆਂ ਜਬ ਘਰ ਆਤੀ ਥੀ ਨਾ ਸਕੂਲ ਸੇ, ਉਹਨੇ ਆ ਕੇ ਬਰਤਨ ਵੀ ਧੋਨੇ ਹੈ, ਉਹਨਾਂ ਨੇ ਕੱਪੜੇ ਵੀ ਇਸਤਰੀ ਕਰਨੇ ਹੈ, ਉਹਨਾਂ ਨੇ ਹਰ ਕੰਮ ਘਰ ਕਾ ਕਰਨਾ, ਲੜਕਾ ਜੋ ਹੈ ਵੋ ਜਨਾਬ ਚੌਧਰੀ ਸਾਹਿਬ ਦਾ ਪੁੱਤਰ ਹੈ ਆ ਰਿਹਾ ਹੈ
1: ਇਹੋ ਜਿਹੇ ਵੀ ਬਹੁਤ ਨੇ,
0: ਰੋਟੀ ਗਰਮ ਗਰਮ ਲੱਭ ਰਹੀ ਹੈ ਆਏ। ਵੈਸੇ ਬਾਬਾ ਫੂਕਾ ਸਾਹਿਬ ਤੁਹਾਨੂੰ ਇੱਕ ਗੱਲ ਦੱਸਾਂ, ਉਹ ਵੀ ਹਕੀਕਤ ਹੈ ਕਿ ਜਬ ਮਾਂ ਜੋ ਹੈ ਨਾ, ਮਾਂ ਹੀ ਹੋਤੀ ਹੈ, ਦਰਵਾਜ਼ੇ ਸੇ ਬੱਚਾ ਅੰਦਰ ਆਇਆ ਨਹੀਂ, ਰੋਟੀ ਜੋ ਹੈ ਵੋ ਟੇਬਲ ਪੇ,
1: ਯਾ
0: ਤੋ ਜਬ ਵੋ ਨਹੀਂ ਹੋਤੀ ਨਾ,
1: ਤਾਂ ਕਿ ਉਹ ਭੁੱਖ ਨਾ ਲਵਾ ਦੇ।
0: ਆਏ ਹਾਏ ਹਾਏ, ਉਸਕੇ ਬਾਅਦ ਤੋਂ ਵੋ ਕੋਈ ਬੰਦਾ ਪੁੱਛਦਾ ਵੀ ਨਹੀਂ ਹੈ ਕਿ ਭੁੱਖ ਲੱਗੀ ਹੈ।
1: ਨਹੀਂ, ਵਾਕਈ ਮਾਂ ਮਾਂ ਹੁੰਦੀ ਹੈ।
0: ਅੱਛਾ, ਖੈਰ ਵੋ ਤੋ ਲੜਕਾ ਜੋ ਹੈ ਨਾ, ਮੇਰਾ ਇਹ ਮਾਨਣਾ ਹੈ ਕਿ ਲੜਕਾ ਜਬ 15-16-17 ਸਾਲ ਕਾ ਹੋ ਨਾ, ਉਸਕੋ ਕਾਮ ਪੇ ਲਗਾਏ।
1: ਕਿਉਂ ਨਹੀਂ ਲਗਾਏ, ਲਾਜ਼ਮੀ ਲਗਾਏ।
0: ਪਾਰਟ ਟਾਈਮ
1: ਉਹ ਤੱਕੋ ਤਸਵੀਰ ਦਾ ਕਨੈਕਸ਼ਨ ਇਤਨਾ ਡਾਡਾ ਪਰਨੇ ਚ ਫਸ ਗਈ।
0: ਅੱਲਾਹੁ
1: ਅੱਲਾਹੁ, ਉਹ ਜਲਾਲ ਆ ਰਿਹਾ, ਬਸ ਤੂੰ ਕੰਟਰੋਲ ਰੱਖਿਓ।
0: ਯਾਨੀ ਕਿ ਉਸ ਬੱਚੇ ਕੋ ਜੋ ਹੈ ਵੋ ਪਾਰਟ ਟਾਈਮ ਜੋਬ ਦਿਲਵਾਏ।
1: ਬਿਲਕੁਲ ਦਿਲਵਾਏ,
0: ਥੋੜਾ ਸਾ ਕੰਮ ਕਰੇ,
1: ਬਿਲਕੁਲ
0: ਆਪਣੇ ਪੈਸੇ ਕਮਾਏ। ਇਹ ਜੋ ਅੱਜ ਹਮਾਰੇ ਬੱਚੇ ਆਈਫੋਨ ਮੰਗਤੇ ਹੈ ਨਾ, ਪਲੇ ਸਟੇਸ਼ਨ 5 ਮੰਗਤੇ ਹੈ, ਕੋਈ ਗੇਮ ਮੰਗਤੇ ਹੈ,
1: ਉਹ ਤੇ ਬਾਬਾ ਖੁਦ ਖੇਡਦਾ ਹੈ
0: ਤੇ ਗੱਦੀ ਕਿਸੇ ਨੂੰ ਸੰਭਾਲਦੇ ਨਾ ਬਾਬਾ,
1: ਉਹ ਗੱਦੀ ਦੇ ਨਾਲ ਗੇਮ ਚੱਲਦੀ ਰਹਿੰਦੀ, ਕੋਈ ਗੱਲ ਨਹੀਂ।
0: ਅੱਛਾ, ਤੂੰ ਵੋ ਜਨਾਬ ਬੱਚੇ ਕੋ ਇੱਕ ਅੰਦਾਜ਼ਾ ਹੋ ਕਿ ਇਹ 8-10 ਹਜ਼ਾਰ ਕਾ ਜੋ ਮੁਝੇ ਫੋਨ 12 ਹਜ਼ਾਰ ਕਾ ਦੇ ਕੇ ਦਿਆ ਜਾ ਰਿਹਾ, ਇਸਕੇ ਪਿੱਛੇ ਮੇਰੇ ਮਾਂ ਬਾਪ ਨੇ ਕਿਤਨੀ ਮਿਹਨਤ ਕੀ ਹੈ,
1: ਬਿਲਕੁਲ,
0: ਔਰ ਕਿਸ ਮਿਹਨਤ ਸੇ ਵੋ ਪੈਸੇ ਕਮਾ ਕੇ ਮੁਝੇ ਜੋ ਇਹ ਚੀਜ਼ ਦਿਲਵਾਈ ਹੈ।
1: ਆਈ ਅਗਰੀ ਔਨ ਦੈਟ,
0: ਹੈ ਨਾ। ਤੋ ਜੋ ਮਾਏ ਗਿਰੇਗੀ ਨਾ ਅੱਜ ਬੈਡ ਸੇ,
1: ਬਿਲਕੁਲ,
0: ਵੋ ਜਨਾਬ ਆਪਣੇ ਜੋ ਉਨਕੇ ਬੱਚੇ ਹੈ ਨਾ,
1: ਉਹ ਮੇਰੀ ਤਸਬੀਹ ਟਹਿ ਗਈ, ਤੱਕ ਇਤਨਾ ਓਏ ਹੋਏ ਹੋਏ ਹੋਏ, ਇਹ ਪਹਿਲੀ ਮਾਰ ਟਹਿ ਗਈ ਤਾਂ ਹੀ ਤਸਬੀਹ ਟਹਿ ਗਈ।
0: ਅੱਲਾਹ,
1: ਉਹ ਦਵਾਈ ਲੈ ਕੇ ਨਾ ਸ਼ੂਗਰ ਦੀ ਸੁੱਤੀ ਸੀ, ਟਹਿ ਗਈ, ਆਵਾਜ਼ ਆ ਗਈ ਮੈਨੂੰ, ਤਾਂ ਹੀ ਤਸਬੀਹ ਟਹਿ ਗਈ।
0: ਬੱਚੋਂ ਕੋ ਜੋ ਹੈ ਨਾ, ਕੋਈ ਵੀ ਕਹੀਂ ਪੇ, ਕੋਈ ਨੇਟੋ ਮੇ ਹੋ ਜਾਂ ਕਿਸੇ ਬੇਕਰੀ ਮੇ ਹੋ ਜਾਂ
1: ਲਾਜ਼ਮੀ ਲਾਜ਼ਮੀ ਕਰੇ,
0: ਲਾਜ਼ਮੀ ਕਿਸੇ ਕਿਸਮ ਕਾ ਵੀ ਕੰਮ ਹੋ, ਆਪਕੇ ਬੱਚੇ ਕੋ ਮਿਹਨਤ ਕਰਨੀ ਜੋ ਹੈ ਨਾ,
1: ਕਾਬਲ ਕਰ, ਆਪਣੇ ਪਿਓ ਦਾ ਰਾਈਟ ਹੈਂਡ ਬਣਨ, ਪੈਸੇ ਆਪਣੇ ਕਮਾਉਣ, ਮਿਹਨਤ ਦਾ ਪਤਾ ਚੱਲੇ, ਤਾਂ ਕਿ ਪਤਾ ਚੱਲੇ ਨਾ ਵਾ ਕਿ ਅਸੀਂ ਮਾਂ ਪਿਓ ਸਾਡੇ ਪਹਿਲੇ ਵੀ ਜਿਹੜੇ ਲੰਘੇ ਨੇ ਜਾਂ ਇਸ ਦੁਨੀਆਂ ਚੱਲੇ ਹੈ ਨਾ, ਉਹ ਕਿਤਨੀ ਮਿਹਨਤ ਕਰਦੇ ਨੇ, ਕਿਤਨੀ ਸਟਰਗਲ ਕੀਤੀ ਹੈ ਇਹ ਚੀਜ਼ ਇਹ ਜ਼ਿੰਦਗੀ ਉਹਨਾਂ ਵਾ ਦੇਣ ਵਾਸਤੇ। ਅਤੇ ਅਗਰ ਉਹਨਾਂ ਵਾ ਇਕੱਲਾ ਆਏ ਤਾਂ ਅੱਲਾ ਤੂੰ ਪਾਣਗੇ, ਅਤੇ ਅੱਜ ਉਹ ਵੀ 4-5 ਟਵਣਗੇ।
0: ਅੱਛਾ ਬਾਬਾ ਫੂਕਾ ਸਾਹਿਬ, ਬਿਸਮਿਲ੍ਲਾ ਕਰਾਂ, ਪ੍ਰੋਗਰਾਮ ਕਾ ਜੋ ਹੈ ਨਾ ਵੋ ਟਾਈਮ ਖਤਮ ਹੋ ਗਿਆ। ਇਹ
1: ਕੋਈ ਮਸਲਾ ਨਹੀਂ,
0: ਇੱਕ ਹੋਰ ਹੈ ਕਿ ਵਾਹ, ਯਾਨੀ ਕਿ
1: ਇੱਕ ਹੋਰ ਵਾਹ,
0: ਇੱਕ ਹੋਰ ਵਾਹ,
1: ਬਸ ਕੀ ਬਾਤ ਹੈ, ਵਾਹ ਵਾਹ ਕਰਦੇ ਰਹੇ, ਹੋਰ ਕੁਝ ਨਾ ਕਰਿਓ,
0: ਨਹੀਂ
1: ਸ਼ਵਾਰਮੇ ਤੇ ਪੈਸੇ ਭੇਜੇ ਨਹੀਂ ਕਿਸੇ
0: ਨੇ, ਨਹੀਂ ਆਲੀ ਨਹੀਂ ਆਏ, ਸ਼ਾਇਦ ਆਏ,
1: ਬਾਈ ਦਾ ਮਤਲਬ ਹੈ ਫਿਰ ਆਪਣੀ ਜੇਬ ਵਾਚ ਖਾਣਾ ਪਏਗਾ।
0: ਬਾਬਾ ਜੀ ਸਾਡੇ ਨਾਲ ਰਹੋਗੇ ਤੇ ਤੁਹਾਡਾ ਹਾਲ ਇਹੀ ਹੋਏਗਾ,
1: ਸਾਡੇ ਨਾਲ ਰਹੋਗੇ ਤੇ ਐਸ਼ ਕਰੋਗੇ,
0: ਨਾ
1: ਨਹੀਂ ਫਿਰ ਕੈਸ਼ ਕਰੋਗੇ,
0: ਇਨਾ ਇੱਥੇ ਫਾਕੇ ਕਰੋਗੇ।
1: ਚਲੋ ਖੈਰ ਯਾਰ, ਫਾਕੇ ਵੀ ਕਰ ਲਓਗੇ
0: ਜੀ। ਤੋ ਸਾਮੀਨ ਨਾਜ਼ਰੀਨ, 3 ਮਿੰਟ ਰਹਿ ਗਏ ਹਮਾਰੇ ਪ੍ਰੋਗਰਾਮ ਕੇ, ਬਿਸਮਿਲ੍ਲਾ ਕਰਾਂਗੇ, ਔਰ ਮੇਰੇ ਸਾਥ ਸਟੂਡੀਓ ਮੈਂ ਜਨਾਬ ਬਾਬਾ ਫੂਕਾ ਸਾਹਿਬ ਬੈਠੇ ਹੈ। ਇਨਸ਼ਾਅੱਲਾ ਆਉਣੇ ਵਾਲੇ ਮਹੀਨੇ ਮੇ ਹਮ ਜੋ ਹੈ ਏਕ ਸੇ ਦੋ ਸ਼ੋ ਬਾਬੇ ਫੂਕੇ ਦੀਆਂ ਫੂਕਾਂ ਜੋ ਹੈ ਵੋ ਕੀਆ ਕਰੇਂਗੇ, ਜਿਸ ਮੇ ਹਮ ਮੁਖਤਲਿਫ ਟੋਪਿਕ, ਜਾਂ ਵੀ ਜਿਸ ਤਰ੍ਹਾਂ ਇੱਕ ਜੋ ਕਾਲ ਆਈ ਸੀ ਕਿ ਜੀ ਵੋ ਹਮੇ ਕਿਆ ਕਹਿਤੇ ਹੈ ਉਸਕਾ ਰਨ ਮਰੀਦੀ ਕਾ ਸਰਟੀਫਿਕੇਟ ਚਾਹੀਏ, ਇਸ ਤਰ੍ਹਾਂ ਕੇ ਟੋਪਿਕ ਹੋਂਗੇ ਜਿਸਪੇ ਹਮ ਹਲਕੀ ਫੁਲਕੀ ਸੀ ਗੱਪਸ਼ਪ ਵੀ ਕਰੇਂਗੇ, ਮਜ਼ਾਕ ਵੀ ਕਰੇਂਗੇ, ਹਮ ਆਪਣੇ ਨਾ ਹਮਾਰੀ ਜੋ ਇਸ ਤਰ੍ਹਾਂ ਕੀ ਬਾਤੀਂ ਹੋਂਗੀ ਨਾ, ਉਨਕੋ ਸੀਰੀਅਸ ਲੈਣਾ, ਬਾਕੀ ਜੋ ਹੈ ਨਾ ਵੋ ਉਸਕੋ ਆਪ ਹੱਸਦੇ ਖੇਲਤੇ
1: ਬਾਬੇ ਦੀ ਫੂਕ ਦਾ ਪਤਾ ਕੋਈ ਨੀ, ਨੀਲ ਪੈਣਗੇ, ਨੀਲ ਬਿਲਕੁਲ, ਅੱਲਾਹ ਓਏ ਝਟਕਾ ਪਿਆ ਇੱਕ ਦੋ ਦਾ ਨਿੱਕਾ ਜਿਹਾ, ਤੱਕਿਓ ਤੱਕਿਓ ਕਿਧਰੇ
0: ਜੀ। ਤੋ ਸਮੇਂ ਨਾਜ਼ਰੀਨ, ਅਗਲੇ ਇਤਵਾਰ ਤੱਕ ਕੇ ਲਈ ਹਮ ਆਪਸੇ ਜੋ ਹੈ ਵੋ ਇਜਾਜ਼ਤ ਚਾਹੇਂਗੇ। ਬਾਬਾ ਫੂਕਾ ਸਾਹਿਬ, ਆਖਰ ਮੇਂ ਕੋਈ ਆਪ ਮੈਸੇਜ, ਕੋਈ ਪੈਗਾਮ ਹਮਾਰੇ ਸੁਣਨੇ ਵਾਲੋਂ ਕੋ, ਦੇਖਣੇ ਵਾਲੋਂ ਕੋ ਦੇਣਾ ਚਾਹਤੇ ਹੋ?
1: ਬਸ ਇਹੀ ਕਿ ਖੁਸ਼ ਰਹੇ, ਆਪਣੀ ਜ਼ਿੰਦਗੀ ਅੱਛੇ ਤਰੀਕੇ ਸੇ ਜੀਏ, ਟੈਨਸ਼ਨੋਂ ਪਰੇਸ਼ਾਨੀਓਂ ਕੋ ਦੂਰ ਕਰੇ, ਉਹ ਜ਼ਿੰਦਗੀ ਮੇਂ ਲੱਗੀ ਰਹਤੀ ਹੈ, ਕੋਈ ਮਸਲਾ ਨਹੀਂ ਹੈ। ਔਰ ਅਗਰ ਕੋਈ ਪ੍ਰੋਬਲਮ ਹੋ ਤਾਂ ਬਾਬਾ ਫੂਕਾ ਸੇ ਰਾਬਤਾ ਕਰੇ, ਕੋਈ ਪ੍ਰੋਬਲਮ ਨਹੀਂ ਯਾਰ, ਸ਼ਵਾਰਮੇ ਤੋਂ ਪੈਸੇ ਵੈਸੇ ਤੁਸੀਂ ਨਹੀਂ ਭੇਜੇ, ਬਹੁਤ ਜ਼ਿਆਦਾ ਕੀਤੀ
0: ਜੀ। ਸਾਮੀਨ ਨਾਜ਼ਰੀਨ, ਬਾਬਾ ਫੂਕਾ ਸਾਹਿਬ ਕੋ ਸ਼ਵਾਰਮਾ ਤੋਂ ਅੱਜ ਮੈਂ ਆਪਣੀ ਜੇਬ ਖਿਲਵਾ ਦੂੰਗਾ, ਕਿਉਂਕਿ ਇਹ ਨਾ ਹੋ ਕਿ ਵੋ ਨਾਰਾਜ਼ ਹੋ ਕੇ ਆਪਣੇ ਮੇਰੇ ਅਗਲੇ ਸ਼ੋਅ ਮੇਂ ਹੀ ਨਾ ਆਏ, ਤੋ ਮੈਂ ਇਕੱਲਾ ਹੀ ਖਲੋ ਕੇ ਇੱਥੇ ਬਾਬੇ ਫੂਕੇ ਕੋ ਯਾਦ ਕਰਤਾ ਰਹੂੰ। ਤੋ ਸਾਮੀਨ ਨਾਜ਼ਰੀਨ, ਇਹ ਥਾ ਬਿਸਮਿਲ੍ਲਾ ਕਰਾਂ ਪ੍ਰੋਗਰਾਮ, ਜਿਸ ਮੇਂ ਹਮ ਇੱਕ ਨਏ ਪ੍ਰੋਗਰਾਮ ਕਾ ਆਗਾਜ਼ ਕਰਨੇ ਜਾ ਰਹੇ ਹੈ, ਬਾਬੇ ਫੂਕੇ ਦੀਆਂ ਫੂਕਾਂ। جس کا ہوسٹ میں رضا مصطفیٰ اور میرے ساتھ اسٹوڈیو میں جناب ڈینش صاحب، بابا فوکا صاحب جو ہیں وہ پیر صاحب ہوں گے، جو ہمیں اپنے مشوروں سے، اپنی دعاؤں سے، اپنی پھوکوں سے جو ہے وہ نوازتے رہیں گے۔ تو اگلے اتوار تک کے لیے ہمیں اجازت دیجیے، امید کرتے ہیں کہ آپ کا آنے والا ہفتہ جو ہے وہ بہت ہی اچھا گزرے گا۔ اپنا خیال رکھیے گا، اپنے گرد و پیش کا، لوگوں کا خیال رکھیے گا، خوش رہیں اور خوش رہنے دیں۔ پاکستان زندہ باد، ڈنمارک پائندہ باد۔ آپ اور ہم وطن ایک سنگ، نئے رنگ، نئی امنگ۔ ہمارا ٹیلی فون نمبر ہے 33 21 29 84، ای میل ریڈیو سنیپلائے ہم